हर संति।

Vai.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाहे गुरु वाहे गुरु।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੂਹੀ ਮਹੱਲਾ ਪੰਜਵਾਂ, ਦਰਸ਼ਨ ਦੇਖ ਜਿਮਾਂ ਗੁਰ ਤੇਰਾ, ਪੂਰਨ ਕਰਮ ਹੋਏ ਭਰਾ ਮੇਰਾ, ਇਹ ਬੇਨਤੀ ਸੁਣ ਭਰਾ ਮੇਰੇ, ਦੇਹੋ ਨਾਮ ਕਰ ਆਪਣੇ ਚਿਹਰੇ, ਆਪਣੀ ਸਰਨ ਰਾਖ ਭਰਾ ਦਾਤੇ, ਗੁਰ ਪ੍ਰਸਾਦ ਕਿਨ ਬਿਰਲੇ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਬਸੇ ਮੇਰੇ ਸੀਤਾ, ਨਾਨਕ ਏਕ ਕਰੇ ਅਰਦਾਸ, ਬਿਸਰ ਨਾਹੀ ਪੂਰਨ ਗੁਣਤਾਸ, ਨਾਨਕ ਏਕ ਕਰੇ ਅਰਦਾਸ, ਬਿਸਰ ਨਾਹੀ ਪੂਰਨ ਗੁਣਤਾਸ, ਬਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸੋ ਕਹੋ ਟਲ ਗੁਰ ਸੇਵੀ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਭਤਖ ਸਮਦੇ, ਨੂਰ ਅਰਸੋਂ ਕੁਰਸੋਂ ਛੱਟੀਐ, ਤੁਰ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਵਾਹਿਗੁਰੂ ਜੀ ਸੋਰਠ ਮਹੱਲਾ ਚੌਥਾ, ਆਪੇ ਕੰਡਾ ਆਪ ਤਰਾਜੇ, ਪ੍ਰਭ ਆਪੇ ਤੋਰ ਤੁਲਾਇਆ, ਆਪੇ ਸਾਹੋ ਆਪੇ ਵਣ ਜਾਰਾ, ਆਪੇ ਵਣਜ ਕਰਾਇਆ, ਆਪੇ ਕੰਡਾ ਆਪ ਤਰਾਜੇ, ਪ੍ਰਭ ਆਪੇ ਤੋਲ ਤੁਲਾਇਆ, ਆਪੇ ਸਹੋ ਆਪੇ ਵਣ ਜਾਰਾ, ਆਪੇ ਵਣਜ ਕਰਾਇਆ, ਆਪੇ ਧਰਤੀ ਸਾਜਿਅਨ ਪਿਆਰੇ, ਪਿੱਛੇ ਟੰਕ ਚੜਾਇਆ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰੇ ਮੀਠਾ ਲਾਇਆ, ਰਹਾਉ ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ, ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ, ਆਪੇ ਹੀ ਭਉ ਪਾਇੰਦਾ ਪਿਆਰਾ, ਬਨ ਬੱਕਰੀ ਸ਼ੀਂਹ ਹੜਾਇਆ, ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ, ਆਪੇ ਹੀ ਆਪ ਵਰਤਦਾ ਪਿਆਰਾ, ਭੈ ਅਗਨ ਨਾ ਸਕੇ ਜਲਾਇਆ, ਆਪੇ ਮਾਰ ਜਵਾਇੰਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ, ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਾਰੇ ਲਾਇਆ, ਜਿਉਂ ਆਪ ਚਲਾਏ ਤੋਂ ਚਲੀਏ ਪਿਆਰੇ, ਜੋ ਹਰ ਪ੍ਰਭ ਮੇਰੇ ਪਾਇਆ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਬਜੇ ਬਜਾਇਆ, ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਾਰੇ ਲਾਇਆ, ਜੋ ਆਪ ਚਲਾਏ ਤੋਂ ਚਲੀਏ ਪਿਆਰੇ, ਜੋ ਹਰ ਪ੍ਰਭ ਮੇਰੇ ਪਾਇਆ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਬਜੇ ਬਜਾਇਆ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਬਜੇ ਬਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਆਪੇ ਸਾਹੋ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਆਪੇ ਧਰਤੀ ਸਾਜੇਨ ਪਿਆਰੇ, ਪਿੱਛੇ ਟੰਕ ਚੜਾਇਆ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੇ ਮਿੱਠਾ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੇ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸੁਚਾਰਾ ਹੋਈਏ ਕਿਬ ਕੂੜੇ ਤੁੱਟੇ ਪਾਲ,
1: ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ,
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ।
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ,
1: ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਐ।
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ,
1: ਨਾਨਕ ਹੁਕਮੇ ਜੇ ਬੁਝੈ ਤਾ ਹਮੈ ਕਹੈ ਨਾ ਕੋਈ।
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ।
1: ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ।
0: ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ।
1: ਗਾਵੇ ਕੋ ਜਾਪੇ ਦਿਸੈ ਦੂਰ, ਗਾਵੇ ਕੋ ਵੇਖੈ ਹਾਥ ਰਹ ਦੂਰ।
0: ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ।

0: ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
0: ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ
1: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ
0: ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮਾ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਹਾ ਸਮਾਈ
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
1: ਜੇ ਉਹ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
0: ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ।

0: ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ।
1: ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ।
0: ਨਵਾਂ ਖੰਡ ਜਾਣੀਆਂ ਨਾਲ ਚਲੇ ਸਭ ਕੋਈ,
1: ਚੰਗਾ ਨਾ ਰਖਾਇ ਕੈ ਜਸ ਕੀਰਤ ਜਗਲੇ।
0: ਜੇ ਤਿਸ ਨਦਰ ਨਾ ਆਵੇ, ਤਾਂ ਬਾਤ ਨਾ ਪੁੱਛੇ ਕੇ,
1: ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ।
0: ਨਾਨਕ ਨਿਰਗੁਣ ਗੁਣ ਕਰੇ, ਗੁਣਵੰਤ ਆ ਗੁਣ ਦੇਹੇ,
1: ਰਿਹਾ ਕੋਈ ਨਾ ਸੁਝੀ ਜੇ ਤਿਸ ਗੁਣ ਕੋਈ ਕਰੇ।
0: ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ,
1: ਸੁਣੇ ਦੀਪ ਲੋਪਾ ਕਾਲ, ਸੁਣੇ ਪੋਏ ਨਾ ਸਕੇ ਕਾਲ।
0: ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
1: ਸੁਣੇ ਈਸ਼ਰ ਵਰਮਾ ਇੰਦ, ਸੁਣੇ ਮੁਖ ਸਲਾਹਣ ਮੰਦ,
0: ਸੁਣੇ ਜੋਗ ਜੁਗ ਤਨ ਭੇਦ, ਸੁਣੇ ਸਾਸਤ ਸਿਮਰਤ ਵੇਦ।
1: ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
0: ਸੁਣੇ ਸਤ ਸੰਤੋਖ ਗਿਆਨ, ਸੁਣੇ ਅੱਠ ਸੱਠ ਕਾ ਸਨਾਨ,
1: ਸੁਣੇ ਪੜ ਪੜ ਪਾਵੇ ਮਾਨ, ਸੁਣੇ ਲਾਗੇ ਸਹਿਜ ਧਿਆਨ।
0: ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
1: ਸੁਣੇ ਸਰਾਂ ਗੁਣਾ ਕੇ ਗਾ, ਸੁਣੇ ਸੇਖ ਪੀਰ ਪਾਤਸ਼ਾਹ,
0: ਸੁਣੇ ਅੰਧੇ ਪਾਵੇ ਰਾਹੋ, ਸੁਣੇ ਹਾਥ ਹੋਵੇ ਅਸ ਗਾਹੋ।
1: ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
0: ਮੰਨੇ ਕੀ ਗਤ ਕਹੇ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ।
1: ਕਾਗਦ

0: ਅਗਮ ਅਗਮ ਅਸੰਖ ਲੋ
1: ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗੀਤ ਗੁਣ ਗਾ
0: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ
1: ਜਿਨੇ ਲਿਖੇ ਤਿਸੇ ਨਾਹੇ ਜੇ ਫਰਮਾਏ ਤਿਸੇ ਪਾਏ
0: ਜੀਤਾ ਕੀਤਾ ਤੀਤਾ ਨਾਉ ਬਿਨ ਨਾਵੇ ਨਾਹੀ ਕੋ ਥਾਉ
1: ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
0: ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਖੇ
0: ਮੂਤ ਪਲੀਤੀ ਕੱਪੜ ਹੋਏ ਦੇ ਸਾ ਬੂਣ ਲਈਏ ਉਹ ਧੋਏ
1: ਭਰੀਏ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ
0: ਉਨੇ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ
1: ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ
0: ਤੀਰ ਸਤਾਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ
1: ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰ ਗਤ ਤੀਰਥ ਮਲ ਨਾਓ
0: ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ
1: ਸਵਸਥ ਆਖ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ
0: ਕਵਣ ਸਵੇਲਾ ਵਕਤ ਕਵਣ ਕਵਣ ਸਿਥ ਕਵਣ ਵਾਰ
1: ਕਵਣ ਸਿਰਤੀ ਮੋਹ ਕਵਣ ਜਿਤ ਹੋਆ ਆਕਾਰ
0: ਵੇਲ ਨਾ ਪਾਈਆ ਪੰਤੀ ਜੇ ਹੋਵੇ ਲੇਖ ਪੁਰਾਣ

0: ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ।
1: ਕਿਤੇ ਮੰਗੇ ਜੋਤ ਪਾਰ, ਕਿਤਿਆਂ ਗਣਤ ਨਹੀਂ ਵਿਚਾਰ।
0: ਕਿਤੇ ਖਪ ਟੁੱਟੇ ਬੇਕਾਰ, ਕਿਤੇ ਲੈ ਲੈ ਮੁਖਰ ਪਾਹੇ, ਕਿਤੇ ਮੂਰਖ ਖਾਈ ਖਾਏ।
1: ਕਿਤਿਆਂ ਦੁੱਖ ਭੁੱਖ ਸਦ ਮਾਰ, ਇਹ ਪੀ ਦਾਤ ਤੇਰੀ ਦਾਤਾਰ।
0: ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨ ਸਕੇ ਕੋਏ।
1: ਯੱਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜੀਤੀਆਂ ਮੁਖਾਏ।
0: ਆਪੇ ਜਾਣੇ ਆਪੇ ਦੇ, ਆਖੇ ਸੇਪੇ ਕਈ ਕੇ।
1: ਜਿਸਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
0: ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ।
1: ਅਮੁੱਲ ਆਵੇ ਮੁੱਲ ਲੈ ਜਾਏ, ਅਮੁੱਲ ਪਾਏ ਮੁੱਲਾ ਸਮਾਏ।
0: ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ।
1: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ।
0: ਅਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਬਲਾਏ।
1: ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ।
0: ਆਖੇ ਵਰਮੇ ਆਖੇ ਇੰਦ, ਆਖੇ ਗੋਪੀ ਤੇ ਗੋਬਿੰਦ।
1: ਆਖੇ ਈਸਰ ਆਖੇ ਸਿੱਧ, ਆਖੇ

0: ਕਹਿ ਉੱਠ ਉੱਠ ਜਾਹੇ,
1: ਇੱਥੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੇਈ ਕੇ।
0: ਜੇਵੜ ਪਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ।
1: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰ।
0: ਸੂ ਦਰ ਕਿਹਾ ਸੂ ਘਰ ਕਿਹਾ, ਜਿਤ ਵੈ ਸਰਬ ਸੰਭਾਲੇ।
1: ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ।
0: ਕੀਤੇ ਰਾਗ ਭਰੀ ਸਿਉ ਕਹੀ ਜਨ ਕੇਤੇ ਗਾਵਣ ਹਾਰੇ।
1: ਗਾਵੇ ਤੁਨੂੰ ਪਾਉਣ ਪਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ।

0: ਗਾਵੇ ਚਿਤ ਗੁਪਤ ਲਿਖ ਜਨ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਇੰਦ ਅੰਧਾ ਸੁਣ ਬੈਠੇ ਦੇਵ ਧਿਆਨ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਿਤ ਪੜ ਰਖੀ ਸਰ ਜੁਗ ਜੁਗ ਬੇਦਾ ਨਾਲੇ
0: ਗਾਵੇ ਹੈ ਮੋਹਣੀਆਂ ਮਨ ਮੋਹਣ ਸੁਰਗਾ ਮੱਛ ਪਿਆਲੇ
1: ਗਾਵਨ ਰਤਨ ਉਪਾਏ ਤੇਰੇ ਅੱਠ ਸਖ ਤੀਰਥ ਨਾਲੇ
0: ਗਾਵੇ ਜੋਤ ਮਹਾਂਬਲ ਸੂਰਾ ਗਾਵੇ ਖਾਣ ਚਾਰੇ
1: ਗਾਵੇ ਖੰਡ ਮੰਡਲ ਪਰ ਪੰਡਾ ਕਰ ਕਰ ਰੱਖੇ ਤਾਰੇ
0: ਸੇ ਤੁਧਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੇਤੇ ਗਾਵਣ ਸੇ ਮੈਂ ਚਿਤਨ ਆਵਣ ਨਾਨੇ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ
1: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ
0: ਰੰਗੇ ਰੰਗੇ ਭਾਤੀ ਕਰ ਕਰ ਜਿਨਸੇ ਮਾਇਆ ਜਿਨ ਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਪਤੀ ਸੀ ਵਡਿਆਈ
0: ਜੋ ਤੁਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ
0: ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੇ ਕਰੇ ਬੈਭੂਤ
1: ਚਿੰਤਾ ਕਾਲ ਕਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ
0: ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ
1: ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ
1: ਆਪ ਨਾਥ ਨਾਥੀ ਸਭ ਜਾਗੀ ਰਿੱਧ ਸਿੱਧ ਅਵਰਾ ਸਾਧ
0: ਸੰਜੋਗ ਵਿਜੋਗ ਦੋ ਕਾਰ ਚਲਾਵੇ ਲਿਖੇ ਆਵੇ ਭਾਗ
1: ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਇੱਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ
1: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ
0: ਜਿਵ ਤਿਸ ਪਾਵੇ ਤਿਵੇ ਚਲਾਵੇ ਜਿਵ ਹੋਵੇ ਪ੍ਰਮਾਣ
1: ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਡਾਣ
0: ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ
1: ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਇੱਕ ਵਾਰ
0: ਕਰ ਕਰ ਵੇਖ

0: ਸੰਗ ਜਾਏ।
1: ਨਮਸਤੰ ਅਗੰਜੇ ਨਮ ਸੰਗ ਭੰਜੇ ਨਮਸਤੰ ਅਨਾਮੇ ਨਮ ਸੰਗ ਠਾਮੇ।
0: ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ।
1: ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਡਾਹੇ।
0: ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ।
1: ਨਮਸਤੰ ਅਗੰਜੇ ਨਮ ਸੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ।
0: ਨਮਸਤੰਗ ਸੋਏਕੇ ਨਮਸਤੰਗ ਨੇਕੇ ਨਮਸਤੰਗ ਪੂਤੇ ਨਮਸਤੰਗ ਜੂਪੇ।
1: ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ।
0: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸ
1: ਨਮਸਤੰਗ ਨਿਰਤੂਤੇ ਨਮਸਤੰਗ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ।
0: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਰਦਾਨੇ।
1: ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰ ਤੁਰਵਰਗੇ ਨਮਸਤੰ ਅਸਰਗੇ।
0: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ।
1: ਨਮਸਤੰ ਅਗਮੇ ਨਮਸਤਾ ਚਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ।
0: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਸਤਜਵੇ।
1: ਅਦੇਸੰਗ ਅਦੇਸੇ ਨਮਸਤੰਗ ਪੇਛੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ।
0: ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਪੂਪੇ।
1: ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ।
0: ਨਮਸਤਸ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ।
1: ਨਮੋ ਸਰਵ ਗੁਣੇ ਨਮ ਸਰ ਭੋਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ।
0: ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ।
1: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਤੰਦੇ ਨਮੋ ਸਤ ਅਬੰਧੇ।
0: ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ।
1: ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸਤ ਰਾਗੇ ਨਮਸਤੰਗ ਸੁਹਾਗੇ।
0: ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ।
1: ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਜਾਲੇ ਨਮੋ ਸਰਵ ਪਾਲੇ।
0: ਚਾਚਰੀ ਸ਼ਾਂਤਵ ਪ੍ਰਸਾਦ
1: ਰੂਪ ਹੈ ਅਨੂਪ ਹੈ ਅਜੋ ਹੈ ਅਪੂ ਹੈ
0: ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ
1: ਦੇਹ ਹੈ ਅਪੇ ਹੈ ਅਜੀਤ ਹੈ ਅਪੀਤ ਹੈ
0: ਨਿਰਮਾਨ ਹੈ ਨਿਦਾਨ ਹੈ ਤ੍ਰਿਵਰਗ ਹੈ ਅਸਰਗ ਹੈ
1: ਨੀਲ ਹੈ ਅਨਾਦ ਹੈ ਜੇ ਹੈ ਅਜਾਦ ਹੈ
0: ਜਨਮ ਹੈ ਅਵਰਨ ਹੈ ਅਪੂਤ ਹੈ ਅਪਰਨ ਹੈ
1: ਅਗੰਜ ਹੈ ਅਪੰਜ ਹੈ ਅਚੂਚ ਹੈ ਅਚੰਜ ਹੈ
0: ਅਮੀਕ ਹੈ ਰਫੀਕ ਹੈ ਅਦੰਦ ਹੈ ਅਬੰਦ ਹੈ
1: ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ
0: ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ
1: ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ
0: ਅਗਮ ਹੈ ਅਜਮ ਹੈ ਅਪੂਤ ਹੈ ਅਛੂਤ ਹੈ
1: ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ
0: ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ
1: ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ
0: ਉਚੰਗ ਪਰਿਆਤ ਛੰਦ
1: ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ
0: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪੌਣੇ
1: ਅਨੰਗੀ ਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਨ ਮਾਨੇ
0: ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ
1: ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ
0: ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬਪੂਤੇ
1: ਕਲੰਕੰਗ ਬਨਾਨੇ ਕਲੰਕੀ ਸਰੂਪੇ ਨਮੋ ਰਾਜ ਰੂਵੇ ਸੁਵੇਂਗ ਪਰਮ ਰੂਪੇ
0: ਨਮੋ ਜੋਗ ਜਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਜੇਸ਼ਵਰਮ ਪਰਮ ਵਿਦੇ
1: ਨਮੋ ਸਾਸੁਰ ਪਾਣੇ ਨਮੋ ਅਸੁਰ ਮਾਣੇ ਨਮੋ ਪਰਮ ਗਿਆਤਾ ਨਮ ਲੋਕ ਮਾਤਾ
0: ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜਗੇਸ਼ਵਰਮ ਪਰਮ ਜੁਗਤੇ
1: ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੋ ਧਰਮੇ
0: ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਪੂਪ ਪੂਪੇ
1: ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮੋ ਸੰਗ ਸੁਨਾਨੇ
0: ਨਮੋ ਮੰਤ੍ਰੰਗ ਮੰਤ੍ਰੰਗ ਨਮੋ ਜੰਤ੍ਰੰਗ ਜੰਤ੍ਰੰਗ ਨਮੋ ਇਸ਼ੇਸ਼ਟੇ ਨਮੋ ਤੰਤ੍ਰੰਗ ਤੰਤ੍ਰੰਗ
1: ਸਦਾ ਸੱਚ ਦਾ ਆਨੰਦ ਸਤਿ ਸਰਵਿੰਗ ਪ੍ਰਣਾਸੀ ਅਨੂਪੇ ਅਰੂਪੇ ਸੋਮਾ ਸੋਨਿਵਾਸੀ
0: ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧਰ ਧੰਗ ਅਗੰਗ ਉੰਗ ਹਰਤਾ
1: ਪਰੰਗ ਪਰਮ ਪਰਮੇਸ਼ਵਰੰਗ ਪਰੋਸ਼ ਪਾਲੰਗ ਸਦਾ ਸਰਬ ਦਾ ਸਿੱਧ ਦਾਤਾ ਦਿਆਲੰਗ
0: ਅਛੇਤੀ अपे दिया नामंग कामंग समस्तो पराजी समस्त स्थामंग तेरा जोर चाचरी छंद
1: जले हैं थले हैं अपित हैं अपे हैं
0: प्रभु हैं अजू हैं अदेश हैं अपे से पुचंग पर्याति छंद
1: अगाध अबाद आनंद स्वरूप नव सर माने समस्त नजाने
0: नमस्तंग निर्थापे नमस्तंग परमाते नमस्तंग गंजे नमस्तंग पंजे
1: नमस्तंग अकाले नमस्तंग अपाले नमो सर्व देशे नमो सर्व पेशे
0: नमो राज राजे नमो साज साजे नमो शाह शाहे नमो महा महे
1: नमो गीत गीते नमो प्रीत प्रीते नमो रोख रोखे नमो शोक शोके
0: नमो सर्व रोगे नमो सर्व पोगे नमो सर्व जीतंग नमो सर्व पीतंग
1: नमो सर्व ज्ञान नमो परम सर्व नमो सर्व ज्ञान नमो परम तानंग नमो सर्व मंत्रेंग नमो सर्व जंत्रेंग
0: नमो सर्व दृसंग नमो सर्व कृसंग नमो सर्व रंगे तर्पंगी अनंगे
1: नमो जीव जीवंग नमो बीज बीजे अखिजे अभिजे समस्तंग परसिजे
0: कृपालंग स्वरूपे को कर्मंग पनासी सदा सर्वदा रिद्ध सिद्धंग निवासी चरपट शांत व प्रसाद
1: अमृत कर्मे अमृत धर्मे खल जोगे चल भोगे
0: अचल राजे अटल साजे अखल
1: सर्वंग दाता सर्वंग ज्ञाता सर्वंग पाने सर्वंग माने
0: सर्वंग प्राणंग सर्वंग त्राणंग सर्वंग भुक्ता सर्वंग जुक्ता
1: सर्वंग देवे सर्वे पेवे सर्वंग काले सर्वंग पाले
0: अरवाल शांत व प्रसाद सर्व मान तिर मान देव पेव आदि उदार
2: सर्व पालक सर्व कालक सर्व को

0: ਸਵਰ ਫਿਰੇ ਚਤਰ ਚੱਕ ਮਾਨੀਏ ਪ੍ਰਤੀਨ
1: ਲੋਕ ਚੌਦਾਂ ਕੇ ਬਿਕ ਹੈ ਜਗ ਜਾ ਪਈ ਜੇ ਜਾਪ
0: ਆਦ ਦੇਵ ਨਾਦ ਮੂਰਤ ਥਾਪਿਓ ਸਵੇ ਜੇ ਥਾਪ
1: ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ
0: ਸਰਬ ਇਸਿਓ ਰਚਿਓ ਸੰਜੰਭਵ ਗੜਨ ਭੰਜਨ ਹਾਰ
1: ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ
0: ਧਰਮ ਧਾਮ ਸੋ ਪਰਮ ਰਹਿਤ ਪੂਤ ਲਖ ਪੇਸ
1: ਅੰਗ ਰੰਗ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾਮ
0: ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
1: ਆਪ ਰੂਪ ਅਮੀਕ ਅਨੁਸਤ ਪੁਰਖ ਅਭਤੂਤ
0: ਗਰਭ ਗੰਜਨ ਸਰਬ ਭੰਜਨ ਆਦ ਰੂਪ ਸੂਤ
1: ਅੰਗ ਹੀਨ ਅਪੰਗ ਅਨਾਤਮ ਏਕ ਪੁਰਖ ਅਪਾਰ
0: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ
1: ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖਾ
0: ਸਰਬ ਸਾਸਨ ਨਾ ਜਾਣੀਏ ਜੈ ਰੂਪ ਰੰਗ ਰੇਖ
1: ਪਰਮ ਵੇਦ ਪ੍ਰਾਣ ਜਾ ਕੇ ਨਿਤ ਭਗਤ ਨਿਤਾ
0: ਹੋਰ ਸਿਮਰਤ ਪ੍ਰਾਣ

ਸ਼ਾਹੀ ਦਸਵੀ ਸਰਾਵਕ ਸੁਦ ਸਮੂਹ ਸਧਾਨ ਕੇ ਦੇਖ ਫਿਰ ਕਰ ਜੋਗ ਜਦੀ ਕੈ ਸਾਰ ਹੀ ਦੇਸ ਕੋ ਦੇਖ ਰਹੇ ਹੋ ਮਤ

0: ਗਵਾਇਓ।
1: ਬਾਸ ਕੀ ਉਹ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸਵੈਸ ਬਤਾਯੋ।
0: ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਯੋ।
1: ਕਾਹੁਲ ਪਾਹੁਨ ਪੂਜ ਤਰੇ ਹੋ ਸਿਰ ਕਾਹੁਲ।

0: ਪਿਆਰਾ।
1: ਅਮਰੇ ਦੁਸ਼ਟ ਸਭੇ ਤੁਮ ਘਾਵ ਹੋ, ਆਪਾਤ ਦੇ ਮੋਹਿ ਬਚਾਵ ਹੋ।
0: ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰ ਤਾਰਾ।
1: ਮੂਰਤ ਸ਼ਾਨਿਜ ਕਰਦਿਆ ਕਰੀਐ, ਸਾਬਾਰਨ ਕੁਆਰ ਸੁੰਗਰੀਐ।

0: ਮੇਰਾ ਜਿਨ ਭੁੱਖਾ ਸਭ ਗਵਾਈਆਂ
1: ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ
0: ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ
1: ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੂ ਸਾਚਾ ਨਾਮ ਮੇਰਾ ਆਧਾਰੂ
0: ਵਾਜੇ ਪੰਜ ਸ਼ਬਦ ਘਰ ਸਪਾਗੇ ਘਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
1: ਪੰਚ ਦੂਤ ਤੁਧ ਵਸ ਕੀਤੇ ਕਾਲ ਕੁਮਾਰਿਆ
0: ਕਰਮ ਪਾਇਆ ਤੁਜਨ ਕੋਸੇ ਨਾਮ ਹਰ ਕੇ ਲਾਗੇ
1: ਕਹੀ ਨਾਨਕ ਤਹਿ ਸੁਖ ਹੁਆ ਤਤ ਕਰ ਅਨਹਦ

0: ਪਾਰੇ ਸੁਖ ਪਾਵੇ।
1: ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇ ਚਲਾਵਹੇ।
0: ਇਹੋ ਸੋਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਲਾ, ਸਤ ਗੁਰੂ ਸੁਣਾਇਆ।
1: ਇਹੋ ਤਿਨਕੈ ਮਨ ਵਸਿਆ, ਜਿਨ ਧਰੂ ਲਿਖਿਆ ਆਇਆ।
0: ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ।
1: ਕਹਿ ਨਾਨਕ ਸ਼ਬਦ ਸੋਹਿਲਾ, ਸਤ ਗੁਰੂ ਸੁਣਾਇਆ।
0: ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ।
1: ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ।
0: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ, ਪਵਿੱਤ ਸੰਗਤ ਸਵਾਈਆ।
1: ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ।
0: ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿਜ ਨ ਪੁਜੇ, ਬਿਨ ਸਹਿਜੇ ਸਹਸਾ ਨਾ ਜਾਏ।
0: ਨਾ ਜਾਏ ਸਹਸਾ ਕਿਤੇ, ਸੰਜਮ ਰਹੇ ਕਰਮ ਕਮਾਏ।
1: ਸਹਿਸ ਜੀਉ ਮਲੀਨ ਹੈ, ਕਿਤੇ ਸੰਜਮ ਧੂਤਾ ਜਾਏ।
0: ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ।

0: ਬਿਨ ਸਤਿਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋਰ ਤਾ ਕੋਈ ਪੁਸ਼ੋਭ ਵੇਖਿਆ ਜਾਏ।
0: ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ।
0: ਇਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।
1: ਆਵੋ ਸਿੱਖ ਸਤਿਗੁਰ

0: ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
1: ਕਹੇ ਨਾਨਕ ਸੋ ਤਤ ਪਾਹੇ ਜਿਸ ਨੂੰ ਅਣਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ
0: ਮਾਤਾ ਕੇ ਉਦਰ ਮੈਂ ਪ੍ਰਿਤ ਪਾਲ ਕਰੇ ਸੋ ਕਿਉਂ ਮਨੋ ਵਸਾਰੀਏ
1: ਮਨੋ ਕਿਉਂ ਵਸਾਰੀਏ ਇਹ ਵਿੜਦਾਤਾ

0: ਚਲਤ ਹੋਆ ਚਲਤ ਨਦਰੀ ਆਇਆ।
1: ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
0: ਮਨ ਚਾਉ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨੇ ਸਖੀ ਹੈ, ਸੋਗ ਦੁਖ ਨਾ ਵਿਆਪੈ।
0: ਗੁਰ ਚਰਨ ਲਾਗੇ ਦਿਨ ਸਪਾਗੇ, ਆਪਣਾ ਆਪੇ ਰਜਾਪੈ।
1: ਅਨਹਤ ਬਾਣੀ

0: ਰਾਜਾ ਪਵਨ ਵਜਾਇਆ।
1: ਇਹ ਸਾਚਾ ਸੋਹਿਲਾ ਸਾਚੇ ਕਰ ਗਾਵ ਹੋ,
0: ਗਾਵੋ ਤਾਂ ਸੋਹਿਲਾ ਕਰ ਸਾਚੇ, ਜਿੱਥੇ ਸਦਾ ਸੱਚ ਧਿਆਵੇ।
1: ਸੱਚੋ ਧਿਆਵ ਹੈ ਜਾ ਤੁਦ ਭਾਵ ਹੈ, ਗੁਰਮੁਖ ਜਿਨਾ ਬੁਝਾਵ ਹੈ।
0: ਉਹ ਸੱਚ ਸਭਨਾ ਕਾ ਖਸਮ ਹੈ,
1: ਜਿਸ ਬਖਸ਼ੇ ਸੋ ਜਨ ਪਾਵਹਿ।
0: ਕਹੇ ਨਾਨਕ ਸੱਚ ਸੋਹਿਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੇਰੀ ਰਾਸ ਤੋਂ ਮਾਤ ਪਿਤਾ

ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਜੀ ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਬੜਿਆਈ, ਕੋਈ ਨਾਉ ਨਾ ਜਾਣੇ ਮੇਰਾ। ਇਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾ ਕੋ ਬਿੰਗ ਨਾ ਕਹੁ ਲਾਗੇ ਜਾ ਕੇ, ਪ੍ਰਭ ਆਗੇ ਅਰਦਾਸ। ਆਪੇ ਜਾਣੇ ਕਰੇ ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲੇ ਖਿੱਚ ਅਰਦਾਸ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੇ ਹੋਈ ਸਹਾਇ, ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧਿਆਵੇ ਧਾਏ, ਸਭ ਥਾਈਂ ਹੋਈ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਪੰਥ ਦੇ ਵਾਲੀ ਸਤਿਗੁਰੂ ਜੀਓ, ਸਭ ਥਾਈਂ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਜਹਰਾ ਜਹੂਰ, ਸਰਬ ਕਲਾ ਭਰਪੂਰ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ ਵੱਲੋ ਜੀ। ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਏ, ਤੇਗ ਵਾਹੀ, ਦੇਖ ਕੇ ਨਿਰਠ ਕੀਤਾ, ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਵੱਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਤਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਚਰਾਏ, ਦੇਗਾਂ ਵਿੱਚ ਉਬਾਲ ਕੇ ਜਿਉਂਦੇ ਜੰਡਾਂ ਬਣ ਕੇ ਸਾੜੇ ਗਏ, ਜਿਹਨਾਂ ਮਾਤਾਵਾਂ ਨੇ ਆਪਣੇ ਮਾਸੂਮ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਵਿੱਚ ਆਂਦਰਾਂ ਦੇ ਹਾਰ ਪਵਾਏ, ਬੱਚਿਆਂ ਨੂੰ ਨੇਜਿਆਂ 'ਤੇ ਟੰਗਵਾਇਆ, ਸਵਾ ਸਵਾ ਮਣ ਪੀਸਣ ਪਿੱਛੇ ਖਿੰਨੇ ਖਿੰਨੇ ਪ੍ਰਸਾਦੇ 'ਤੇ ਗੁਜ਼ਾਰਾ ਕੀਤਾ, ਅਕਹਿ ਅਤੇ ਅਸਹਿ ਕੜ ਸਹਾਰੇ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਧਰਮ ਨੇ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਆਪਣੇ ਪੰਥ ਸਦਾ ਸਾਹਿਬ ਦਾ ਧਾਰ ਜੀਓ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ਣਾ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਦੀ ਉੜ ਸਤਿਗੁਰੂ, ਨੇ ਆਸਰਿਆਂ ਦੇ ਆਸਰੇ ਸਤਿਗੁਰੂ ਜੀ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ, ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ, ਜੋਦੜੀ ਅਰਜੋਈ ਪਾਤਸ਼ਾਹ ਜੀਓ, ਸੱਚੇ ਪਾਤਸ਼ਾਹ ਆਪ ਦੀਆਂ ਕਿਰਪਾ ਬਖਸ਼ਾਂ ਮਿਹਨਤ ਕੀਤੀਆਂ, ਆਪ ਜੀ ਨੇ ਸੰਗਤਾਂ ਨੂੰ ਦਰਸ਼ਨ ਦਦਾਰੇ ਬਖਸ਼ ਕੇ
ਨਦਰੀ ਨਜ਼ਰ ਨਿਹਾਲ ਕਰਿਓ ਪਾਤਸ਼ਾਹ ਕੁਟਾਣ ਕੁਟਾਣ ਸ਼ੁਕਰਾਨਾ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਮਿਹਰ ਕੀਤੀ ਅੰਮ੍ਰਿਤ ਵੇਲਾ ਬਖਸ਼ਿਆ ਸੰਗਤ ਬਖਸ਼ੀ ਸੱਚੇ ਪਾਤਸ਼ਾਹ ਜੀ ਉਹ ਸੰਗਤ ਰੂਪ ਵਿੱਚ ਆਪ ਜੀ ਪਵਿੱਤਰ ਬਾਣੀ ਧੁਰ ਕੇ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਏ ਪਾਤਸ਼ਾਹ ਜੀ ਉਹ ਨਿਤਨੇਮ ਦੀਆਂ ਦਾਤਾਂ ਬਖਸ਼ੀਆਂ ਪਾਤਸ਼ਾਹ ਜੀ

பாட்டி காக்கத்துவ பேசுவாமி மானச கீ காத்தை பாச்சா கிருப்பா கத்தி சார் பேர் ரேண் சுகானா பத்தீத குறவாய் சார் பேர் தேனா கிருப்பா கானே அப்படின் பாணே சுகானா பத்தோனா ஆயா சங்கத்தான் தியா தரத்தை ஹாஜரியாக ਪ੍ਰਵਾਨ ਕਰੀਆਂ ਕਾਦ ਮਕਾਮ ਲੇਖਣ ਕੀਤਾ ਭੇਟਾ ਦਰ ਤੇ ਪ੍ਰਵਾਨ ਕਰੀਆਂ ਦਰੋਂ ਕਰੋ ਸੱਚੇ ਪਾਤਸ਼ਾਹ ਜੀ ਅਸੀਸਾਂ ਬਖਸ਼ੇ ਨਿਹਾਲ ਕਰਨਾ ਪਾਤਸ਼ਾਹ ਜੀ ਕਿਰਪਾ ਕਰੋ ਮਿਹਰ ਕਰੋ ਸੱਚੇ ਪਾਤਸ਼ਾਹ ਜੀ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਥੇ ਦੁਆਰੇ ਉੱਪਰੇ ਤਿੱਤ ਲਿਓ ਬਾਲ ਸਾਰੇ ਸੰਸਾਰ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਸਾਰੇ ਸੰਸਾਰ ਨੂੰ ਆਪਣਾ ਪਵਿੱਤਰ ਨਾਮ ਜਪਾਉਣਾ ਪਾਤਸ਼ਾਹ ਕਿਰਪਾ ਕਰੋ ਬਖਸ਼ਿਆ ਕਰੋ ਸੱਚੇ ਪਾਤਸ਼ਾਹ ਜੀ ਪਾਤਸ਼ਾਹ ਜੀ ਆਪ ਪਵਿੱਤਰ ਚਰਨਾਂ ਵਿੱਚ ਪੰਚਮ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਜੀ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੱਚੇ ਪਾਤਸ਼ਾਹ ਕਰੋ ਕਿਰਪਾ ਧਾਰ ਪਾਤਸ਼ਾਹ ਜੀ ਆਪ ਜੀ ਆਪਣੇ ਅਲਾਹੀ ਹੁਕਮ ਬਖਸ਼ ਕੇ ਸੰਗਤਾਂ ਨੂੰ ਕਰਤਾਰ ਕਰੋ ਅਤੇ ਹੁਕਮਾਂ ਚਲੇ ਸਮਰਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਚਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਹਿ ਖੋਜ ਸ਼ਬਦ ਮੈਂ ਲੇ। ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ। ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੇ ਸੀਸ, ਸੋ ਹਮਰੀ ਰਖਿਆ ਕਰੇ ਗੁਰ ਕਲਗੀ ਧਾਰ, ਸੋ ਹਮਰੀ ਰਖਿਆ ਕਰੇ ਗੁਰ ਕਲਗੀ ਧਾਰ ਜਗਦੀਸ਼।

ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਸ ਕਰਮ ਨ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜੈ ਤਰਣੀ ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜੈ ਤਰਣੀ।

ਆਪੇ ਕੰਡਾ ਆਪ ਤਰਾ ਜੀ, ਪ੍ਰਭ ਆਪੇ ਤੋਲ ਤੋਲਾਇਆ, ਆਪੇ ਸਾਹੋ ਆਪੇ ਵਣ ਜਾਰਾ, ਆਪੇ ਵਣਜ ਕਰਾਇਆ, ਆਪੇ ਕੰਡਾ ਆਪ ਤਰਾ ਜੀ, ਪ੍ਰਭ ਆਪੇ ਤੋਲ ਤੋਲਾਇਆ, ਆਪੇ ਸਾਹੋ ਆਪੇ ਵਣ ਜਾਰਾ,

ਬਨ ਬੱਕਰੀ ਸਿੰਹ ਹੜਾਇਆ, ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ, ਆਪੇ ਹੀ ਆਪ ਵਰਤਦਾ ਪਿਆਰਾ, ਪੈ ਅਗਨ ਨਾ ਸਕੇ ਜਲਾਇਆ, ਆਪੇ ਮਾਰ ਜਵਾਇਂਦਾ ਪਿਆਰਾ, ਸਭ ਸਾਹ ਲੈਂਦੇ ਸਭ ਲਵਾਇਆ, ਆਪੇ ਹੀ ਆਪ ਵਰਤਦਾ ਪਿਆਰਾ, ਪੈ ਅਗਨ ਨਾ ਸਕੇ ਜਲਾਇਆ, ਆਪੇ ਮਾਰ ਜਵਾਇਂਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ, ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਰ ਲਾਇਆ, ਜਿਉਂ ਆਪ ਚਲਾਏ ਤੋਂ ਚਲੀਏ ਪਿਆਰੇ, ਜੋ ਹਰ ਪ੍ਰਭ ਮੇਰੇ ਪਾਇਆ, ਆਪੇ ਜਾਂਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ, ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਾਰੇ ਲਾਇਆ, ਜਿਉਂ ਆਪ ਚਲਾਏ ਤੋਂ ਚਲੀਏ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ, ਆਪੇ ਜਾਂਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ, ਆਪੇ ਜਾਂਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਠ ਮਹੱਲਾ ਚੌਥਾ। ਆਪੇ ਕੰਡਾ ਆਪ ਤਰਾਜੀ, ਪ੍ਰਭਾਪੇ ਤੋਲ ਤੁਲਾਇਆ, ਆਪੇ ਸਹੁ ਆਪੇ ਵਣਜਾਰਾ, ਆਪੇ ਵਣਜ ਕਰਾਇਆ, ਆਪੇ ਧਰਤੀ ਸਾਜਨ ਪਿਆਰੇ, ਪਿੱਛੇ ਟੰਕ ਚੜਾਇਆ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰੇ ਮਿੱਠਾ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜਪੋ ਸਤਨਾਮ, ਸਤਨਾਮ ਸਤਨਾਮ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਜਪੋ ਸਤਨਾਮ ਸਤਨਾਮ ਸਤਨਾਮ।

ਜਪੋ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ ਸਤਨਾਮ।

ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣਵਾ ਕੜੇ ਜਜਮਾ ਲਿਆ ਥਾਉ ਨ ਪੈਨ ਕੂੜਿਆ ਮੁਕਾਲੇ ਦੁਰਗ ਚਾਲਿਆ ਤ੍ਰੇ ਨਾਇ ਰਤੇ ਸੇਜਨ ਕੇ ਹਾਰ ਗਏ ਸਕਣ ਵਾਲਿਆ ਦਿਗਨਾਵੇ ਤਰ ਬਹਾਲਿਆ।

ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇ ਵਿਸਮਾਦ ਜੀ ਵਿਸਮਾਦ ਵੇਦਨ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਨ ਅੰਗ ਹਰਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ।

ਲਾਟੂ ਮਾਧਾਨੀਆਂ ਗਾ ਪੰਖੀ ਪਾਉਂਦੀਆਂ ਲੈ ਨਸਾ ਸੂਆ ਚੜਪ ਵਾਈ ਜੰਤ ਨਾਨਕ ਪਾਉਂਦਿਆ ਗਣਤ ਨਾਨਕ ਬੰਧਨ ਬੰਦ ਪਵਾਏ ਸੋਏ ਪੈ ਕਰਤ ਨੱਚੇ ਸਭ ਕੋ ਨੱਚ ਨੱਚ ਹੱਸਾਂ ਚੱਲੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭੇਰਾ, ਇਹ ਬੇਨਤੀ ਸੁਣ ਪ੍ਰਭੇਰੇ, ਦੇਹ ਨਾਮ ਕਰ ਆਪਣੇ ਤੇਰੇ, ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਗੁਰ ਦੇਖਾ ਸਾਹਮਣੇ, ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹੂ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ, ਰਾਗ ਟੋਡੀ ਮਹਲਾ ਚੌਥਾ ਕਰ ਪਹਿਲਾ, ਹਰ ਬਿਨ ਰਹੇ ਨਾ ਸਕੇ ਮਨ ਮੇਰਾ, ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ, ਬਾਹੁਰ ਨਾ ਭਵ ਜਲ ਫੇਰਾ ਰਹਾਉ, ਮੇਰੇ ਹੀ ਅਰੇ ਲੋਚ ਲਕੀ ਪ੍ਰਭ ਕੇਰੀ, ਹਰ ਨੈਨੋ ਹਰ ਪ੍ਰਭ ਹੀਰਾ, ਸਤਿਗੁਰੁ ਦਿਆਲ ਹਰ ਨਾਮ ਦ੍ਰਿੜਾਇਆ, ਹਰ ਪਾਦਰ ਹਰ ਪ੍ਰਭ ਕੀਰਾ, ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੀਰਾ, ਹਰ ਹਿਰਦੈ ਮਨ ਤਨ ਮਿੱਠਾ ਲਾਗਾ, ਮੁਖ ਮਸਤਕ ਭਾਗ ਚੰਗੇਰਾ, ਲੋਭ ਵਿਕਾਰ ਜਿਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ, ਹੋਏ ਮਨਮੁਖ ਮੂੜ ਅਗਿਆਨੀ ਕਹੀਐ, ਤਿਨ ਮਸਤਕ ਭਾਗ ਮੰਦੀਰਾ, ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਦੁਰਮਸਤਕ ਪਾਗਲ ਕੇਰਾ, ਟੋਡੀ ਮਹੱਲਾ ਪੰਜਵਾ ਕਰ ਪਹਿਲਾ, ਦੁਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਸ ਦਾ ਰੰਗ ਹਰ ਕੈ, ਜਾਕੂ ਪਾਖ ਸਵਾਮੀ ਰਹਾਉ, ਊਚ ਸਮਾਨਾ ਠਾਕੁਰ ਤੇਰੋ, ਅਵਰ ਨ ਕਾਹੂ ਤਾਨੀ, ਐਸੋ ਅਮਰ ਮਿਲਿਓ ਭਗਤਨ ਕਉ, ਰਾਚ ਰਹੇ ਰੰਗ ਗਿਆਨੀ, ਰੋਗ ਸੋਗ ਦੁਖ ਜਰਾ ਮਰਾ, ਹਰ ਜਨੇ ਨਹੀਂ ਨਕਟਾਨੀ, ਨਿਰਭਉ ਹੋਏ ਰਹੇ ਲਿਵੇਕੇ, ਨਾਨਕ ਹਰ ਮਨ ਮਾਨੀ, ਟੋਡੀ ਮਹੱਲਾ ਪੰਜਵਾ, ਹਰ ਬਿਸਰਤ ਸਦਾ ਕੁਵਾਰੀ, ਤਾਕੋ ਧੋਖਾ ਕਹਾ ਬਿਆਪੈ, ਜਾਕੂ ਊਟ ਤੁਹਾਰੀ ਰਹਾਉ, ਬਿਨ ਸਿਮਰਨ ਜੋ ਜੀਵਨ ਬਲੜਾ, ਸਰਪ ਜੈਸੇ ਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੇ ਗੋਹਾਰੀ, ਗੁਣ ਨਿਧਾਨ ਗੁਣ ਤਿਨਹੀ ਗਾਈ, ਜਾਕੂ ਕਿਰਪਾ ਧਾਰੀ, ਸੋ ਸੁਖੀਆ ਤਨ ਉਸ ਜਨਮਾ, ਨਾਨਕ ਤਿਸ ਬਲਹਾਰੀ, ਟੋਡੀ ਮਹੱਲਾ ਪੰਜਵਾ ਕਰ ਦੂਜਾ ਚੌਪਦੇ, ਓਅੰਕਾਰ ਸਤਿਗੁਰ ਪ੍ਰਸਾਦ, ਧਾਇਓ ਰੇ ਮਨ ਦਹਿ ਦਿਸਧਾਇਓ, ਮਾਇਆ ਮਗਨ ਸਵਾਦ ਲੋਭ ਮੋਹਿਓ, ਤਿਨ ਪ੍ਰਭ ਆਪ ਲਾਇਓ ਰਹਾਉ, ਹਰ ਕਥਾ ਹਰ ਜਸ ਸਾ ਸੰਗਤ, ਸਿਉ ਇੱਕ ਮੋਹਤ ਨ ਏ ਮਨ ਲਾਇਓ, ਬਿਕਸਿਓ ਪੇਖ ਰੰਗ ਕੁਸੰਭ ਕੋ, ਪਰ ਗ੍ਰਹਿ ਜੋ ਅਨਜਾਇਓ, ਚਰਨ ਕਮਲ ਸਿਉ ਭਾਉ ਨ ਕੀਨੋ, ਨੈ ਸਤਪੁਰਖ ਮਨਾਇਓ, ਤਾਬਤ ਕੋ ਧਾਵੈ ਬਹੁ ਭਾਤੀ ਜਿਉ, ਤੇਲੀ ਬਲਦ ਪਰਮਾਇਓ, ਨਾਮ ਦਾਨ ਇਸ਼ਨਾਨ ਨਾ ਕੀਓ, ਇੱਕ ਨਿਮਖ ਨ ਕੀਰਤ ਗਾਇਓ, ਨਾਨਾ ਝੂਠ ਲਾਏ ਪਨ ਝੂਠ ਲਾਏ ਮਨ ਤੋਖਿਓ, ਨੈ ਉਪਜਿਓ ਅਪਣਾਇਓ, ਪਰ ਉਪਕਾਰਨ ਕਬਹੂ ਕੀਏ, ਨਹੀਂ ਸਤਿਗੁਰ ਸੇਵ ਧਿਆਇਓ, ਪੰਚ ਦੂਤ ਰਚ ਸੰਗਤ ਗੋਸ਼ਟ, ਮਤਵਾਰੋ ਮਦਮਾਇਓ, ਕਰੋ ਬੇਨਤੀ ਸਾਧ ਸੰਗਤ ਹਰ, ਭਗਤ ਵਛਲ ਸੁਣ ਆਇਓ, ਨਾਨਕ ਭਾਗ ਪਰਿਓ ਹਰ ਪਾਛੈ, ਰਾਖ ਲਾਜ ਅਪਣਾਇਓ, ਟੋਡੀ ਮਹੱਲਾ ਪੰਜਵਾ, ਮਾਨੁਖ ਬਿਨ ਬੁੱਝੈ ਵਿਰਥਾ ਆਇਆ, ਅਨਕ ਸਾਜ ਸਿਗਾਰ ਬੁਹ ਕਰਤਾ, ਜੋ ਮ੍ਰਿਤਕ ਉਠਾਇਆ ਰਹਾਉ, ਧਾਏ ਧਾਏ ਕਿਰਪਨ ਸਰਮ ਕੀਨੋ, ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ, ਕਰ ਅਭਰਨ ਸਵਾਰੀ ਸੇਜਾ, ਕਾਮਣ ਥਾਟ ਬਣਾਇਆ, ਸੰਗ ਨਾ ਪਾਇਓ ਆਪਣੇ ਭਰਤੇ,
ਭੇਖ ਭੇਖ ਦੁੱਖ ਪਾਇਆ, ਸਾਰੋ ਦਿਨ ਸਮਜੂਰੀ ਕਰਤਾ, ਤੁਹੇ ਮੁਸਲਹਿ ਸ਼ਹਿਰਾਇਆ, ਖੇਦ ਭਇਓ ਬੇਗਾਰੀ ਨਿਆਈ, ਕਰ ਕੈ ਕਾਮਨਾ ਆਇਆ, ਭਇਓ ਅਨੁਗ੍ਰਹ ਜਾਂ ਕੋ ਪ੍ਰਭ ਕੋ, ਤਿਸ ਹਿਰਦੈ ਨਾਮ ਵਸਾਇਆ, ਸਾਧ ਸੰਗਤ ਕੈ ਪਾਛੇ ਪਰਿਓ, ਜਨ ਨਾਨਕ ਹਰਿ ਰਸ ਪਾਇਆ। ਟੋਡੀ ਮਹੱਲਾ ਪੰਜਵਾਂ। ਕਿਰਪਾ ਨਿਧ ਬਸੋ ਹਿਰਦੇ ਹਰਨੀਤਾ, ਤੈਸੀ ਬੁੱਧ ਕਰੋ ਪ੍ਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ ਰਹਾਉ, ਦਾਸ ਤੁਮਾਰੇ ਕੀ ਪਾਵੂ ਤੂਰਾ, ਮਸਤਕ ਲੈ ਲਾਵੂ, ਮਹਾਂਪਤ ਤੇ ਹੋਤ ਪਨੀਤਾ, ਹਰ ਕੀਰਤਨ ਗੁਣ ਗਾਵੂ, ਆਗਿਆ ਤੁਮਰੀ ਮੇਠੇ ਲਾਗੂ, ਕੀਓ ਤੁਹਾਰੂ ਪਹਵੋ, ਜੋ ਤੂੰ ਦੇਹ ਤਹੀ ਇਹ ਤ੍ਰਿਪਤੈ, ਆਨਣ ਕਤਹੂ ਧਾਵੋ, ਸਦ ਹੀ ਨਿਕਟ ਜਾਨੋ ਪ੍ਰਭ ਸਵਾਮੀ, ਸਗਲ ਰਹਿਣ ਹੋਈ ਰਹੀਐ, ਸਾਧੂ ਸੰਗਤ ਹੋਏ ਪ੍ਰਾਪਤ, ਤਾਂ ਪ੍ਰਭ ਆਪਣਾ ਲਹੀਐ, ਸਦਾ ਸਦਾ ਹਮ ਸ਼ੋਰੇ ਤੁਮਰੈ, ਤੂੰ ਪ੍ਰਭ ਹਮਰੋ ਮੀਰਾ, ਨਾਨਕ ਬਾਰਕ ਤੁਮ ਮਾਤ ਪਿਤਾ, ਮੁਖ ਨਾਮ ਤੁਮਾਰੂ ਕੀਰਾ। ਟੋਡੇ ਮਹੱਲਾ ਪੰਜਵਾਂ। ਕਰ ਦੂਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਂਗੂ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚੱਲੈ, ਮਿਲੈ ਕਿਰਪਾ ਗੁਣ ਗਾਮ ਰਹਾਉ, ਰਾਜ ਮਾਲ ਅਨੇਕ ਭੂਗ ਰਸ, ਸਗਲ ਤਰਵਰ ਕੀ ਸ਼ਾਮ, ਧਾਏ ਧਾਏ ਬਹੁ ਬਿਦ ਕੋ ਧਾਵੈ, ਸਗਲ ਨਰਾਰਥ ਕਾਮ, ਬਿਨ ਗੋਬਿੰਦ ਅਵਰ ਜੇ ਚਾਹੋ, ਦੀਸੈ ਸਗਲ ਬਾਤ ਹੈ ਖਾਮ, ਕਹੋ ਨਾਨਕ ਸੰਤ ਰੇਨ ਮਾਂਗੋ, ਮੇਰੋ ਮਨ ਪਾਵੇ ਬਿਸਰਾਮ। ਟੋਡੇ ਮਹੱਲਾ ਪੰਜਵਾਂ। ਪ੍ਰਭ ਜੀ ਕੋ ਨਾਮ ਮਨੇ ਸਾਧਾਰੀ, ਜੀ ਪ੍ਰਾਨ ਸੂਕ ਇਸ ਮਨ ਕੋ, ਵਰਤਨ ਇਹ ਹਮਾਰੇ ਰਹਾਉ, ਨਾਮ ਜਾਤ ਨਾਮ ਮੇਰੀ ਪਤ ਹੈ, ਨਾਮ ਮੇਰੇ ਪਰਿਵਾਰ ਹੈ, ਨਾਮ ਸਿਖਾਈ ਸਦਾ ਮੇਰੇ ਸੰਗ, ਹਰ ਨਾਮ ਮੋਕੋ ਨਿਸਤਾਰ ਹੈ, ਵਿਖੇ ਬਿਲਾਸ ਕਹੀਅਤ ਬਹੁ ਤੇਰੇ, ਚਲਤ ਨ ਕਛੂ ਸੰਗਾਰੇ, ਇਸ਼ਟ ਮੀਤ ਨਾਮ ਨਾਨਕੋ, ਹਰ ਨਾਮ ਮੇਰੇ ਭੰਡਾਰੇ। ਟੋਡੇ ਮਹੱਲਾ ਪੰਜਵਾਂ। ਨੀਕੇ ਗੁਣ ਗਾਉ ਮਿਟਹੀ ਰੋਗ, ਮੁਖ ਉਜਲ ਮਨ ਨਿਰਮਲ ਹੋਈ ਹੈ, ਤੇਰੂ ਰਹੇ ਈਹਾ ਊਹਾ ਲੋਗ ਰਹਾਉ, ਚਰਨ ਪਕਾਰ ਕਰੋ ਗੁਰ ਸੇਵਾ, ਮਨੈ ਚਰਾਵ ਭੋਗ, ਛੋੜ ਆਪਤ ਬਾਦ ਹੰਕਾਰਾ, ਮਾਨ ਸੋਈ ਜੋ ਹੋਗ, ਸੰਤ ਟਹਿਲ ਸੋਈ ਹੈ ਲਾਗਾ, ਜਿਸ ਮਸਤਕ ਲਿਖਿਆ ਲਿਖੋਗ, ਕਹੋ ਨਾਨਕ ਇੱਕ ਬਿਨ ਦੂਜਾ, ਅਵਰ ਨ ਕਰਨੈ ਜੋਗ। ਟੋਡੀ ਮਹੱਲਾ ਪੰਜਵਾਂ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਉ, ਅਵਰ ਨ ਸੂਜੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੂੜ ਅਲੇਖੈ ਛੂਟੈ ਹੈ, ਹਮ ਨਿਰਗੁਣ ਲਿਹੁ ਉਬਾਰੀ, ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਓ ਇਹ ਬਾਰੀ। ਟੋਡੀ ਮਹੱਲਾ ਪੰਜਵਾਂ। ਰਸਨਾ ਗੁਣ ਗੋਪਾਲ ਨਿਧ ਗਾਇਨ, ਸਾਤ ਸਹਿਜ ਅਰਹਿਸ ਮਨ ਉਪਜਿਓ, ਸਗਲੇ ਦੂਖ ਪਲਾਇਨ ਰਹਾਉ, ਜੋ ਮੰਗ ਹੈ ਸੋਈ ਸੋਈ ਪਾਵ ਹੈ, ਸੇਵ ਹਰ ਕੈ ਚਰਨ ਰਸਾਇਨ, ਜਨਮ ਮਰਨ ਦੋਹੋ ਤੈ ਛੁੱਟ ਹੈ, ਪਉ ਜਲ ਜਗਤ ਤਾਰਾਇਨ, ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪੁਰਾਇਨ, ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਟੋਡੀ ਮਹੱਲਾ ਪੰਜਵਾਂ। ਨਿੰਦਕ ਗੁਰ ਕਿਰਪਾ ਤੇ ਹਾਟਿਓ, ਪਾਰ ਬ੍ਰਹਮ ਪ੍ਰਭ ਪੈ ਦਿਆਲਾ, ਸਿਵ ਕੇ ਬਾਨ ਸਿਰ ਕਾਟਿਓ ਰਹਾਉ, ਕਾਲ ਜਾਲ ਜਮ ਜੋਹੇ ਨਾ ਸਾਕੈ, ਸੰਚਕਾ ਸੱਚ ਕਾ ਪੰਥਾ ਥਾਟਿਓ, ਖਾਤ ਖਰਚਤ ਕਿਸ ਨਿਕੁਟਤ ਨਾਹੀ, ਰਾਮ ਰਤਨ ਤਨ ਖਾਟਿਓ, ਪਸਮਾ ਭੂਤ ਹੋ ਆਖਿਨ ਪੀਤਰ, ਆਪਣਾ ਕੀਆ ਪਾਇਆ, ਅਗਮ
ਆਗਮ ਨਿਗਮ ਕਹੇ ਜਨ ਨਾਨਕ, ਸਭ ਦੇਖੇ ਲੋਕ ਸਬਾਇਆ, ਟੋਡੀ ਮਹੱਲਾ ਪੰਜਵਾ, ਕਿਰਪਣ ਤਨ ਮਨ ਕਿਲਬਕ ਭਰੈ, ਸਾਧ ਸੰਗ ਭਜਨ ਕਰ ਸਵਾਮੀ, ਟਾਕਨ ਕਉ ਇੱਕ ਹਰੇ ਰਹਾਉ, ਅਨਕ ਸ਼ਿਦਰ ਬੋਹਿਤ ਕੇ ਛੁਟਕਤ, ਥਾਮ ਨ ਜਾਹੀ ਕਰੇ, ਜਿਸ ਕਾ ਬੋਹਿਤ ਤਿਸ ਆਰਾਧੇ, ਖੋਟੇ ਸੰਗ ਖਰੇ, ਗਲੀ ਸੈਲ ਉਠਾਵਤ ਚਾਹੇ, ਹੁਆ ਉਹਾ ਹੀ ਹੈ ਤਰੈ, ਜੋਰ ਸਖਤ ਨਾਨਕ ਕਿਛੁ ਨਾਹੀ, ਪ੍ਰਭ ਰਾਖੋ ਸਰਨ ਪਰੇ। ਟੋਡੀ ਮਹੱਲਾ ਪੰਜਵਾ, ਹਰ ਕੈ ਚਰਨ ਕਮਲ ਮਨ ਧਿਆਉ, ਕਾਢ ਕੁਠਾਰ ਪਿਤ ਬਾਤ ਹੰਤਾ, ਔਖਦ ਹਰ ਕੋ ਨਾਉ ਰਹਾਉ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਗਨ ਨ ਕੋ ਲਾਗੈ, ਜਾਂਕੀ ਪ੍ਰਭ ਆਗੇ ਅਰਦਾਸ, ਸੰਤ ਪ੍ਰਸਾਦ ਵੇਦ ਨਾਰਾਇਣ, ਕਰਨ ਕਰਨ ਪ੍ਰਭ ਏਕ, ਬਾਲ ਬੁੱਧ ਪੂਰਨ ਸੁਖਦਾਤਾ, ਨਾਨਕ ਹਰ ਹਰ ਟੇਕ। ਟੋਡੀ ਮਹੱਲਾ ਪੰਜਵਾ, ਹਰ ਹਰ ਨਾਮ ਸਦਾ ਸਤ ਜਾਪ, ਤਾਰ ਅਨੁਗ੍ਰਹਿ ਪਾਰਬ੍ਰਹਮ ਸਵਾਮੀ, ਵਸਦੀ ਕੀ ਨੀ ਆਪ ਰਹਾਉ, ਜਿਸ ਕੇ ਸੇ ਫੇਰ ਤਿਨਹੀ ਸਮਲੈ, ਬਿਨਸੈ ਸੋਖ ਸੰਤਾਪ, ਹਾਥ ਦੇ ਰਾਖੇ ਜਨ ਆਪਣੇ, ਹਰ ਹੋਏ ਮਾਈ ਬਾਪ, ਜੀ ਜੰਤ ਹੋਏ ਮਿਹਰਵਾਨਾ, ਦਇਆ ਤਾਰੀ ਹਰਨਾਥ, ਨਾਨਕ ਸਰਨ ਪਰੇ ਦੁਖ ਭੰਜਣ, ਜਾਂ ਕਾ ਬੜ ਪ੍ਰਤਾਪ। ਟੋਡੀ ਮਹੱਲਾ ਪੰਜਵਾ, ਸਵਾਮੀ ਸਰਨ ਪਰਿਓ ਦਰਬਾਰੇ, ਕੂਟ ਅਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ ਰਹਾਓ, ਖੋਜਤ ਖੋਜਤ ਬਹੁ ਪ੍ਰਕਾਰੇ, ਸਰਬ ਅਰਥ ਵਿਚਾਰੇ, ਸਾਧ ਸੰਗ ਪਰਮ ਗਤ ਪਾਈਐ, ਮਾਇਆ ਰਚ ਬੰਧਹਾਰੇ, ਚਰਨ ਕਮਲ ਸੰਗ ਪ੍ਰੀਤ ਮਨ ਲਾਗੇ, ਸੁਰ ਜਨ ਮਿਲੇ ਪਿਆਰੇ, ਨਾਨਕ ਅਨਦ ਕਰੇ ਹਰ ਜਪ, ਜਪ ਸਗਲੇ ਰੋਗ ਨਿਵਾਰੇ। ਟੋਡੀ ਮਹੱਲਾ ਪੰਜਵਾ, ਕਰਤੀ ਜਾ ਚੌਪਦੇ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਹਾਂ ਹਾਂ ਲਪਟਿਓ ਰੇ ਮੂੜੇ, ਕਛੂ ਨਾ ਥੋਰੀ, ਤੇਰੋ ਨਹੀਂ ਸੋ ਜਾਨੀ ਮੋਰੀ, ਰਹਾਓ ਆਪਣ ਰਾਮ ਨਾ ਚੀਨੋ ਖਿਨਿਆ, ਜੋ ਪਰਾਈ ਸੋ ਆਪਣੀ ਮਨੁਆ, ਨਾਮ ਸੰਗੀ ਸੋ ਮਨ ਨਾ ਵਸਾਇਓ, ਛੋੜ ਜਾਹੇ ਵਾਹੂ ਚਿਤਲਾਇਓ, ਜੋ ਸੰਚਿਓ ਚਿਤ ਪੂਕ ਤਸਾਇਓ, ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ, ਕਾਮ ਕ੍ਰੋਧ ਮੋਹ ਕੁਪਰਿਆ, ਗੁਰ ਪ੍ਰਸਾਦ ਨਾਨਕ ਕੋ ਤਰਿਆ। ਟੋਡੀ ਮਹੱਲਾ ਪੰਜਵਾ, ਹੁਮਾਰੇ ਏਕੈ ਹਰੀ ਹਰੀ, ਆਨ ਅਵਰ ਸੰਜਾਨ ਨਾ ਕਰੀ ਰਹਾਉ, ਵਡੇ ਭਾਗ ਗੁਰ ਆਪਣਾ ਪਾਇਓ, ਗੁਰਮੁਖੋ ਹਰ ਨਾਮ ਦੁਰੜਾਇਓ, ਹਰ ਹਰ ਜਾਪ ਤਾ ਬ੍ਰਤ ਨਿਮਾ, ਹਰ ਹਰ ਧਿਆਏ ਕੁਸਲ ਸਭ ਖੇਮਾ, ਵਿਚਾਰ ਵਿਵਹਾਰ ਜਾਤ ਹਰ ਗੁਣੀਆ, ਮਹਾ ਆਨੰਦ ਕੀਰਤਨ ਹਰ ਸੁਨੀਆ, ਕਹੋ ਨਾਨਕ ਜਿਨ ਠਾਕੁਰ ਪਾਇਆ, ਸਭ ਕਿਛ ਤਿਸਕੈ ਗ੍ਰਹਿ ਮੇ ਆਇਆ। ਟੋਡੀ ਮਹੱਲਾ ਪੰਜਵਾ, ਕਰ ਚੌਥਾ ਦੁਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰੂੜ ਮਨ ਹਰ ਰੰਗੋ ਲੋੜੇ, ਗਾਲੀ ਹਰਨੀ ਨਾ ਹੋਏ ਰਹਾਉ, ਹਉ ਟੰਡੇਂਦੀ ਦਰਸ਼ਨ ਕਾਰਨ, ਬੀਥੀ ਬੀਥੀ ਪੇਖਾ, ਗੁਰਮਿਲ ਭਰਮ ਗਵਾਇਆ ਹੀ, ਇਹ ਬੁੱਧ ਪਾਈ ਮੈਂ ਸਾਧੂ ਕਨਹੋ, ਲੇਖ ਲਿਖਿਓ ਤੁਰਮਾਥੇ, ਇਹ ਬਿਦ ਨਾਨਕ ਹਰ ਨੈਣ ਅਲੋਏ। ਟੋਡੀ ਮਹੱਲਾ ਪੰਜਵਾ, ਗਰਭ ਗਹਿਲੜੋ ਮੂਰੜੋ ਹੀਓ ਰੇ, ਹੀਓ ਮਹਾਰ ਮਹਿਰਾਜ ਰੀ ਮਾਇਓ, ਡੀਹਰ ਨਿਆਈ ਮੋਹੇ ਫਾਕਿਓ ਰੇ ਰਹਾਓ, ਘਨੋ ਘਨੋ ਘਨੋ ਸਦ ਲੋੜੈ, ਬਿਨ ਲੈਣੇ ਕੈਂਠੇ ਪਾਇਓ ਰੇ, ਮਹਿਰਾਜ ਰੋ ਗਾਥ ਵਾਹੂ, ਸਿਉ ਲੁਬੜਿਓ ਨਿਹ ਭਾਗੜੋ, ਪਾਹੇ ਸੰਜੋਯੋ ਰੇ, ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ, ਜਾਕੋ ਲਹਿਣੋ ਮਹਿਰਾਜ ਰੀ ਗਾਠੜਿਓ, ਜਨ ਨਾਨਕ ਗਰਬਾਸਨ ਪੌੜਿਓ ਰੇ। ਟੋਡੀ ਮਹੱਲਾ ਪੰਜਵਾ, ਕਰ ਪੰਜਵਾਂ ਦੁਪਦੇ, ਓਅੰਕਾਰ ਸਤਿਗੁਰ ਪ੍ਰਸਾਦ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੁਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ ਰਹਾਓ, ਬੰਧਨ ਤੋਰ ਸ਼ੋਰ ਵਿਖਿਆ ਤੇ,
ਗੁਰ ਕੋ ਸ਼ਬਦ ਮੇਰੇ ਹੀ ਯਾਰਾ ਦੀਨ ਹੈ, ਰੂਪ ਅਨਰੂਪ ਮੇਰੇ ਕਛੂ ਨਾ ਵਿਚਾਰਿਓ, ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ, ਵੇਖਿਓ ਲਾਲਣ ਪਾਟ ਬੀਚ ਕੋਏ, ਆਨੰਦ ਚਿੱਤਾ ਹਰਖੇ ਪਤੀਨ, ਜਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਧੀਨ, ਟੋਡੀ ਮਹੱਲਾ ਪੰਜਵਾਂ, ਮਾਈ ਮੇਰੇ ਮਨ ਕੀ ਪ੍ਰੀਤ, ਇਹੀ ਕਰਮ ਧਰਮ ਜਪ ਇਹੀ, ਰਾਮ ਨਾਮ ਨਿਰਮਲ ਹੈ ਰੀਤ ਰਹਾਓ, ਪ੍ਰਾਣ ਆਧਾਰ ਜੀਵਨ ਤਨ ਮੋਰੇ, ਦੇਖਣ ਕਉ ਦਰਸ਼ਨ ਪ੍ਰਭ ਨੀਤ, ਬਾਟ ਘਾਟ ਤੋਸਾ ਸੰਗ ਮੋਰੇ, ਮਨ ਆਪਣੇ ਕੋ ਮੈਂ ਹਰ ਸਖਾ ਕੀਤਾ, ਸੰਤ ਪ੍ਰਸਾਦ ਅਹੇ ਮਨ ਨਿਰਮਲ, ਕਰ ਕਿਰਪਾ ਆਪਣੇ ਕਰ ਲੀਤ, ਸਿਮਰ ਸਿਮਰ ਨਾਨਕ ਸੁਖ ਪਾਇਆ, ਆਹਦ ਜੁਗਾਦ ਭਗਤਨ ਕੇ ਮੀਤ, ਟੋਡੀ ਮਹੱਲਾ ਪੰਜਵਾ, ਪ੍ਰਭ ਜੀ ਮਿਲ ਮੇਰੇ ਪ੍ਰਾਨ, ਵਿਸਰਣ ਹੀ ਨਿਮਕ ਹੀ ਰਹਿਤੈ, ਆਪਣੇ ਭਗਤ ਕੋ ਪੂਰਨ ਦਾਨ ਰਹਾਉ, ਖੂਬ ਪਰਮ ਰਾਖ ਮੇਰੇ ਸਪ੍ਰੀਤਮ, ਅੰਤਰਜਾਮੀ ਸੁਗੜ ਸੁਜਾਨ, ਕੋਟ ਰਾਜ ਨਾਮ ਧਨ ਮੇਰੇ, ਅੰਮ੍ਰਿਤ ਦਿਸ਼ਟ ਤਾਰੂ ਪ੍ਰਭ ਮਾਨ, ਆਠ ਪਹਿਰ ਰਸਨਾ ਗੁਣ ਗਾਵੈ, ਜਸਪੂਰ ਅਘਾਵੈ ਸਮਰਤ ਕਾਨ, ਤੇਰੀ ਸਰਨ ਜੀਅਨ ਕੇ ਦਾਤੀ, ਸਦਾ ਸਦਾ ਨਾਨਕ ਕੁਰਬਾਨ, ਟੋਡੀ ਮਹੱਲਾ ਪੰਜਵਾਂ।

ਕਰ ਹੀਂਗ ਆਸ਼ੈ ਭੈਸਰ ਮਾਥੇ ਸੀਗ ਗੋ ਦੇਵਲ ਮਦੇ ਲੀਗ ਆਸ਼ੈ ਲੀਗ ਸੀਗ ਹੀਗ ਗੋ ਤੇਲੀ ਕੇ ਕਰ ਤੇਲ ਆਛੈ ਜੰਗਲ ਮਦੇ ਬੇਲ ਗੋ ਮਾਲੀ ਕਰ ਕੇਲ ਆਛੈ ਕੇਲ ਬੇਲ ਤੇਲ ਗੋ ਸੰਤਾ ਮਦੇ ਗੋਬਿੰਦ ਆਛੇ ਗੋਕਲ ਮਦੇ ਸਿਆਮ ਗੋ ਨਾਮੋ ਨਾਮੇ ਮਦੇ ਰਾਮ ਆਛੈ ਰਾਮ ਸਿਆਮ ਗੋਬਿੰਦ ਗੋ ਰਾਗ ਬਰਾੜੀ ਮਹੱਲਾ ਚੌਥਾ ਕਰ ਪਹਿਲਾ ਦੋਪਦੇ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸੁਨਮਨ ਅਕਥ ਕਥਾ ਹਰਨਾਮ ਰਿਤ ਬੁੱਧ ਸਿੱਧ ਸੁਖ ਪਾਵੈ ਹੈ ਭਜ ਗੁਰਮਤਿ ਹਰਿ ਰਾਮ ਰਾਮ ਰਹਾਉ ਨਾਨਾ ਗਿਆਨ ਪੁਰਾਨ ਜਸ ਉੱਤਮ ਖੜ ਦਰਸਨ ਗਾਵੇ ਰਾਮ ਸੰਕਰ ਕਰੋੜ ਤਤੀਸ ਧਿਆਇਓ ਨਿਹ ਜਾਨਿਓ ਹਰ ਮਰਮਾਵ ਸੁਰਨਰ ਗਣ ਗੰਧਰਵ ਜਸ ਗਾਵੈ ਸਭ ਗਾਵਤ ਜੇਤ ਉਪਾਵ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰਿ ਰਾਮ ਪੈਰਾੜੀ ਮਹੱਲਾ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰੂ ਦਾਨ ਦਿਵਾਯੂ ਰਹਾਉ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਯੋ ਤਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਿਲਾਯੋ ਖਿਨ ਖਿੰਚਤ ਖਿਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਯੋ ਜਨ ਨਾਨਕੋ ਹਰ ਭੇਟੇ ਸਵਾਮੀ ਦੁਖ ਹੋ ਮੈਂ ਰੋਗ ਗਵਾਯੋ ਪੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ

ਸਪਰਮਲਾਈਐ ਏਵ ਕਹੈ ਸੋ ਅਗਨੀ ਭੈਣੇ ਇਨੀ ਬਾਤੀ ਸੋ ਪਾਈਐ ਆਪ ਗੁਆਈਏ ਤਾਂ ਸੋ ਪਾਈ ਔਰ ਕੈਸੀ ਚਤੁਰਾਈ ਸਹੁ ਨਦਰ ਕਰ ਦੇਖੇ ਸੌ ਦਿਨ ਲਿਖੇ ਕੰਮ ਨਾਉਣ ਦੇ ਪਾਈ ਆਪਣੇ ਕੰਧ ਪਿਆਰੀ ਸੱਸ ਹਾਗਣ ਨਾਨਕ ਸੱਸ ਬਰਾਏ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਪਾਏ ਸਮਾਣੀ ਸੁੰਦਰ ਸਹਿ ਸਰੂਪ ਚੱਖਣ ਕਹੀਏ ਸਾ ਸਿਆਣੀ ਤਲੰਗ ਮਹੱਲਾ ਪਹਿਲਾ ਜੈਸੀ ਮਾਇਆ।

ਸਰਮ ਧਰਮ ਦੇ ਸਭ ਕੋਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗਲ ਥੱਕੀ, ਅਗਦ ਪੜੇ ਸੈਤਾਨ ਵੇ ਲਾਲੋ, ਮੁਸਲਮਾਨੀਏ ਪੜੇ ਕਤੇ ਬਾ, ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ।

ਸਾਹਿਬ ਕੈ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ ਜਿਨੂ ਉਪਾਈ ਰੰਗ ਰਵਾਈ ਬੈਠਾ ਵਿਖੈ ਵਖ ਅਕੇਲਾ ਸੱਚਾ ਸੋ ਸਾਹਿਬ ਸੰਤ ਤਪਾਵਸ ਸੱਚੜਾ ਨਿਆਉ ਕਰੇ ਗਮਸੋਲਾ ਕਾਇਆ ਕੁੱਪੜ ਟੁਕ ਟੁਕ ਹੋ ਸੇ ਹਿੰਦੁਸਤਾਨ ਸਮਾਲ ਸੀ ਬੋਲਾ ਆਉਣ ਅਠਤਰੇ ਜਾਣ ਸਤਾਨਵੇ ਉਠ ਵੀ ਹੋਰ ਵੀ ਉਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਇ ਸੀ ਸੱਚ ਕੀ ਵੇਲਾ ਤਿਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸਭ ਆਏ ਹੁਕਮ ਖਸਮ ਹੁਕਮ ਸਭ ਵਰਤਣੀ ਸੱਚ ਸਾਹਿਬ ਸੱਚ ਅਖੇਲ ਸਭ ਹਰ ਤਣੀ ਸਲਾਹ ਸੱਚ ਸਭ ਉਪਰ ਹਰ ਤਣੀ ਜਿਸ ਨਾਈ ਕੋਈ ਸਰੀਕ ਕਿਸ ਲੇਖੇ ਹੋਂ ਕਿਆ ਗਣੀ ਰਹਾਓ ਪੌਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਣੀ ਵਿੱਚ ਵਰਤੇ ਨਾਨਕ ਆਖ ਝੂਠ ਕਹੁ ਕਿਆ ਗਣੀ ਤਿਲੰਗ ਮਹੱਲਾ ਚੌਥਾ ਨਿਤ ਨਿਫਲ ਕਰਮ ਕੁਮਾਰ ਭਾਵੇ ਦੁਰਤ ਮਤੀਆਂ ਜਬ ਆਨੇ ਵਲ ਵੰਚ ਕਰ ਝੂਠ ਤਬ ਜਾਣੇ ਜਗ ਜੀਤੀ ਆ ਐਸਾ ਬਾਜੀ ਸੰਸਾਰ ਨ ਚੇਤੇ ਹਰ ਨਾਮਾ ਖਿਨ ਮੈਂ ਬਿਣਸ ਸਭ ਝੂਠ ਮੇਰੇ ਮਨ ਤਿਆਏ ਰਾਮਾ ਰਹਾਵ ਸਭ ਵੇਲਾ ਚਿਤਨ ਆਵੇ ਜਿਤੇ ਆਇਆ ਕੰਟਕ ਕਾਲ ਗ੍ਰਸੈ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੇ ਵਸੇ ਤਿਲੰਗ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਖਾਕ ਨੂਰ ਕਰ ਦੰਗੇ ਆਲਮ ਦੁਨੀਆ ਅਸਮਾਨ ਜਿਮੀ ਦਰਖਤ ਆਪ ਪੈਦਾਸ਼ ਕੁਦਾਏ ਬੰਦੇ ਚਸਮ ਦੀ ਦੰਗ ਛੜਫਣਾਏ ਦੁਨੀਆ ਮੁਰਦਾਰ ਖੁਰਦਣੇ ਗਾਫਲ ਹਵਾ ਰਹਾਉ ਗੈਬਾਨ ਹੈਵਾਨ ਹੈਰਾਨ ਕੁਸਤਣੀ ਮੁਰਦਰ ਖੋ ਖੋਰਾਏ ਦਿਲ ਕਬਜ ਕਬਜਾ ਕਾਦਰੋ ਦੋ ਜਗ ਸਜਾਏ

ਵਿਦਾਏ ਹਵਾਲ ਮਾਲੂਮ ਕਰਦੰ ਪਾਕ ਅੱਲਾ ਬੁਗੋ ਨਾਨਕ ਅਰਦਾਸ ਪੇਸ਼ ਦਰਵੇਸ਼ ਬੰਦਾ ਤਿਲੰਕਾਰ ਦੂਜਾ ਮਹੱਲਾ ਪੰਜਵਾਂ।

ਟੀਚਰ ਮੂਲ ਨਾ ਤੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਕੁਟ ਬਾਬਾ ਨਾਨਕ ਖਾਏ ਖਰਚ ਤਨ ਮਾਲ ਖੰਭ ਵਿਕਾਂਦੜੈ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾ ਸੁਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇਸ਼ਾ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ

ਚੇਤਨ ਤੀਰਥ ਵਰਤ ਯਾਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ ਸਿਰ ਕੰਮ ਪਿਓ ਬਗ ਡਗਮਗੇ ਨੈਨ ਜੋਤ ਤੇ ਹੀ ਨ ਕਹੁ ਨਾਨਕ ਵਿਦਵਾਈ ਤਉ ਨ ਹਰ ਰਸਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੈ ਨਾਨਕ ਤਿਰ ਹਰ ਭਗਤ ਹੈ ਤੇਰਾ ਖੋ ਮਨ ਮਾਹੈ ਜਗ

ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਧਵ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸਾ, ਗੁਰਦੇਵ ਮੰਤ ਨਿਰੋਦਰਾ, ਗੁਰਦੇਵ ਸਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ, ਗੁਰਦੇਵ

0: ਹਰ ਰੰਗ
1: ਰੱਬ ਕੈ ਸਿਮਰਨ ਰਿੱਧ ਸਿੱਧ ਨੌ ਨਿਧ
0: ਰੱਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਰੱਬ ਕੈ ਸਿਮਰਨ ਜਪ ਤਪ ਪੂਜਾ
0: ਰੱਬ ਕੈ ਸਿਮਰਨ ਬਿਨਸੇ ਦੂਜਾ
1: ਰੱਬ ਕੈ ਸਿਮਰਨ ਤੀਤ ਇਸਨਾਨੀ
0: ਰੱਬ ਕੈ ਸਿਮਰਨ ਦਰ ਗਏ ਮਾਨੀ
1: ਰੱਬ ਕੈ ਸਿਮਰਨ ਹੋਏ ਸੋ ਭਲਾ
0: ਰੱਬ ਕੈ ਸਿਮਰਨ ਸੁਫਲ ਭਲਾ
1: ਛੇ ਸਿਮਰੇ ਜਿਨ ਆਪ ਸਿਮਰਾਏ
0: ਨਾਨਕ ਤਾਂ ਕੇ ਲਾਗੋ ਪਾਏ
1: ਰੱਬ ਕਾ ਸਿਮਰਨ ਸਭ ਤੇ ਉੱਚਾ
0: ਰੱਬ ਕੈ ਸਿਮਰਨ ਉਦਰੇ ਮੂਚਾ
1: ਰੱਬ ਕੈ ਸਿਮਰਨ ਤ੍ਰਿਸ਼ਨਾ ਬੁੱਝੈ
0: ਰੱਬ ਕੈ ਸਿਮਰਨ ਸਭ ਕੇ ਸੁਝੈ
1: ਰੱਬ ਕੈ ਸਿਮਰਨ ਨਾਹੀ ਜਮ ਤਰਾਸਾ
0: ਰੱਬ ਕੈ ਸਿਮਰਨ ਪੂਰਨ ਆਸਾ
1: ਰੱਬ ਕੈ ਸਿਮਰਨ ਮਨ ਕੀ ਮਲ ਜਾਏ
0: ਅੰਮ੍ਰਿਤ ਨਾਮ ਰਿਤ ਮਾਹਿ ਸਮਾਏ
1: ਰੱਬ ਜੀ ਵਸੇ ਸਾਧ ਕੀ ਰਸਨਾ
0: ਨਾਨਕ ਜਨ ਕਾ ਦਾਸਨ ਰਸਨਾ
1: ਰੱਬ ਕੋ ਸਿਮਰੇ ਸੇ ਤਨਵੰਤੇ
0: ਰੱਬ ਕੋ ਸਿਮਰੇ ਸੇ ਪਤਵੰਤੇ
1: ਰੱਬ ਕੋ ਸਿਮਰੇ ਸੇ ਜਨ ਪਰਵਾਨ
0: ਰੱਬ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਰੱਬ ਕੋ ਸਿਮਰੇ ਸੇ ਬੇਹ ਮੋਤਾਜੇ
0: ਰੱਬ ਕੋ ਸਿਮਰੇ ਸੇ ਸਰਬ ਕੇ ਰਾਜੇ
1: ਰੱਬ ਕੋ ਸਿਮਰੇ ਸੇ ਸੁਖਵਾਸੀ
0: ਰੱਬ ਕੋ ਸਿਮਰੇ ਸਦਾ ਬਿਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ
0: ਨਾਨਕ ਜਨ ਕੀ ਮੰਗੇ ਰਵਾਲਾ
1: ਰੱਬ ਕੋ ਸਿਮਰੇ ਸੇ ਪਰ ਉਪਕਾਰੀ
0: ਰੱਬ ਕੋ ਸਿਮਰੇ ਤਿਨ ਸਦ ਬਿਹਾਰੀ
1: ਰੱਬ ਕੋ ਸਿਮਰੇ ਸੇ ਮੁਖ ਸੁਹਾਵੇ
0: ਰੱਬ ਕੋ ਸਿਮਰੇ ਤਿਨ ਸੁਖ ਮਿਹਾਵੇ
1: ਰੱਬ ਕੋ ਸਿਮਰੇ ਤਿਨ ਆਤਮ ਜੀਤਾ
0: ਰੱਬ ਕੋ ਸਿਮਰੇ ਤਿਨ ਨਿਰਮਲ ਰੀਤਾ
1: ਰੱਬ ਕੋ ਸਿਮਰੇ ਤਿਨ ਅੰਧ ਕਨੇਰੇ
0: ਰੱਬ

0: ਪ੍ਰਭਾਸਤਾਪਕ
1: ਸਿਮਰਨ ਅਨਹਲ ਚੁਨਕਾਰ
0: ਸਿਮਰੇ
1: ਸੇ ਜਨ ਜਿਨ ਕੋ ਪ੍ਰਮਯਾ
0: ਨਾਨਕ ਤਿਨ ਜਨ ਸਰਨੀ ਪਿਆ
1: ਹਰ ਸਿਮਰਨ ਕਰ ਭਗਤ ਪਰਟਾਏ
0: ਹਰ ਸਿਮਰਨ ਲਗ ਵੇਦ ਪਾਏ
1: ਹਰ ਸਿਮਰਨ ਪਏ ਸਿੱਧ ਜਤੀ ਦਾਤੇ
0: ਹਰ ਸਿਮਰਨ ਨੀ ਚੌਕਟ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ

0: ਸਾਧਨ ਹਮ ਸਾਰਾ।
1: ਜਾਕੇ ਮਨ ਲਾਗਾ ਪ੍ਰਭ ਮੀਠਾ,
0: ਸਰਬ ਸੁਖ ਤਾਂ ਮਨ ਬੂਠਾ,
1: ਜਿਸ ਦਾਨ ਆਪਣਾ ਹੁਕਮ ਮਨਾਇਆ,
0: ਸਰਬ ਸੁਖ ਨਾਨਕ ਤਿਨ ਪਾਇਆ,
1: ਅਗੰਤ ਸਾਹੋ ਆਪਣੀ ਦੇ ਰਾਸ,
0: ਸਾਰ ਪੀਤ ਬਾਤੇ ਅਨੰਦ ਰਾਸ,
1: ਆਪਣੀ ਅਮਾਨ ਕਛ ਬਾਹਰ

0: ਸਿਮਰਤ ਪਰਮ ਗਤ ਪਾਵੇ।
1: ਜੇ ਪ੍ਰਸਾਦ ਬਸੇ ਸੁਖ ਮੰਦਰ,
0: ਕਿਸੇ ਧਿਆਏ ਸਦਾ ਮਨੇ ਅੰਦਰ।
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ,
0: ਆਠ ਪੈਰ ਸਿਮਰੋ ਤਿਸ ਰਸਨਾ।
1: ਜੇ ਪ੍ਰਸਾਦ ਰੰਗ ਰਸ ਭੋਗ,
0: ਨਾਨਕ

0: ਨਿਮਲਾ ਜੈਸੇ ਮੈਂ ਲਾਗੀ ਜਲਾ
1: ਰਾਮ ਗਿਆਨੀ ਕੈ ਮਨ ਹੋਏ ਬਰਗਾਸ
0: ਜੈਸੇ ਤਾਰੂ ਪਰ ਆਕਾਸ਼
1: ਰਾਮ ਗਿਆਨੀ ਕੈ ਮਿੱਤਰ ਸਤਰ ਸਮਾਨ
0: ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ
1: ਰਾਮ ਗਿਆਨੀ ਊਚ ਤੇ ਊਚਾ
0: ਮਨ ਆਪਣੇ ਹੈ ਸਭ ਤੇ ਨੀਚਾ
1: ਰਾਮ ਗਿਆਨੀ ਸੇ ਜਨ ਭਏ
0: ਨਾਨਕ ਜਿਨ ਪ੍ਰਭਾਪ ਕਰੇ
1: ਰਾਮ ਗਿਆਨੀ ਸਗਲ ਕੀ ਰੀਨਾ

0: ਭੁੱਲਾ ਦਾ ਦਿਸਤਾਵੇ
1: ਨਿਮਕ ਮਹਿ ਤਾਰ ਕੁੱਟ ਕੇ ਆਵੇ
0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇਜਾ ਨਾਮ ਮਿਲੇ
0: ਕਿਨ ਮੈਂ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਅਨਿਵਾਜ
0: ਆਕਾ ਦਿਸ਼ਟ ਕਛੂ ਨਾ ਆਵੇ।

0: ਉਤੇ ਕਛ ਹੋਏ
1: ਤਬ ਇਸ ਕੋ ਸੁਖ ਨਹੀਂ ਕੋਏ
0: ਜਬ ਇਹ ਜਾਣੈ ਮੈਂ ਕਿਛ ਕਰਤਾ
1: ਤਬ ਲੈ ਗਰਭ ਜੋਗ ਮੈਂ ਫਿਰਤਾ
0: ਜਬ ਧਾਰੈ ਕੋ ਬੈਰੀ ਮੀਤ
1: ਤਬ ਲਗ ਨੈਚਰ ਨਾਹੀਂ ਜੀਤ
0: ਜਬ ਲਗ ਮੋਹ ਮਗਨ ਸੰਗ ਮਾਏ
1: ਤਬ ਲਗ ਧਰਮ ਰਾਏ ਦੇਸ ਜਾਏ
0: ਸਭ ਕਿਰਪਾ ਤੇ ਬੰਧਨ ਟੂਟੈ
1: ਗੁਰ ਪ੍ਰਸਾਦ ਨਾਮ ਕੋ ਛੁਟੈ
0: ਸਹਿਸ ਖਟੇ ਲਾਕੋ

0: ਸ਼ਬਦ ਸਤ ਸਤ ਪ੍ਰਭ ਬਖਤਾ
1: ਸਤ ਸਤ ਸਤਿ ਸੁਣਤਾ
0: ਪੂਜਨ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਰਸ ਹੋਏ
0: ਸਤ ਸਰੂਪ ਹਿਰਦੇ ਜਨ ਮਾਨਿਆ
1: ਕਾਰਨ ਕਰਾਵਤੇ।

0: ਹੋਏ ਉਧਾਰ
1: ਸਿਮਰ ਪ੍ਰਾਨ ਆਧਾਰ
0: ਅਨਕਿਉ ਪਾਵ ਨ ਛੁਟਨ ਹਾਰੇ
1: ਸਿਮਰਨ ਸਾਸਤ੍ਰ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਵਾਚਨ ਨਾਲ ਖਬਰ ਪਾਏ
0: ਸੰਗ ਨ ਚਾਲਸ ਤੇਰੇ ਧਨਾ
1: ਤੂੰ ਕਿਆ ਲਪਟਾਵੇ ਮੂਰਖ ਮਨਾ
0: ਮੁਤ ਮੀਤ ਕੁਟੰਬ ਔਰ ਬੰਤਾ
1: ਇੰਤੇ ਕਉ ਤੁਮ ਕਮਲ ਸਨਾਤਾ
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕਉ ਕਮਲ ਛਟਾਰ
0: ਅਸ ਹਸਤੀ ਰਥ ਸਵਾਰੀ
1: ਝੂਟਾ ਡੰਬ ਝੂਟ ਪਸਾਰੀ
0: ਜਿਨ ਦੀਏ ਤਿਸ ਬੁੱਧੇ ਨ ਬਿਗਾਨਾ
1: ਨਾਨਕ ਸਾਰ ਨਾਨਕ ਪਛਤਾਨਾ
0: ਗੁਰ ਕੀ ਮਤ ਤੁਲੇ ਆਨੇ
1: ਭਗਤ ਕੇ ਨਾਮ ਡੁਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਜੀਤ
0: ਚਰਨ ਕਮਲ ਰਾਖੋ ਮਨ ਮਾਹੇ
1: ਜਮ ਜਮ

0: ਨਿਰਗੁਣੀ ਆਰ ਨੀਚ ਅਜਾਨ
1: ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ
0: ਸਰਬ ਵੈਕੁੰਠ ਮੁਕਤ ਮੋਖ ਪਾਏ
1: ਏਕ ਨਿਭ ਹਰ ਕੇ ਗੁਣ ਗਾਏ
0: ਅਨਿਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਪਾਈ
0: ਬਹੁ ਭੋਜਨ ਕਾ ਪਰ ਸੰਗੀਤ
1: ਰਸਨਾ ਜਪਦੀ ਹਰ ਨੀਤ
0: ਭਲੀ ਸੋ ਕਰਨੀ ਸੋਭਾ ਧਨਵੰਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪਈ ਸਾਹਿਬ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਮ ਪੈਰ ਦਾਸ ਜਿਉ ਪਿੰਡ ਸਭ
2: ਤੇਰੇ ਦਾਸ ਮਾਤਾ ਪਿਤਾ।

तुमरे गत मित तुम्हें नानक दास बोला जी सतनाम श्री वाहिगुरु वाहिगुरु वाहिगुरु तीने ताप नुवारन हारा दुखंता सुखरास ताको बिघना को लागे जाकी प्रभु आगे अरदास अरदास इको ओंकार श्री वाहिगुरु जी की फतेह श्री भगवती सहाय वार श्री भगवती पातशाह सिमरथम गौती सिमर कै गुरु नानक लई त्याय फिरंगत गुर ते अमरदास रामदास हुई सार दिन हर गोबिंद नाम सिमरो श्री हराय श्री हर कृष्ण त्याये जिस रिठे सब दुख जाए तेग बहादुर सिमरे करना दयावे ताय सब थाई हुए साहे दसवें पातशाह श्री गुरु गोबिंद सिंह जी महाराज सब थाई हुए साहे दसवें काशी की जोत धन धन साहब श्री गुरु ग्रंथ साहब जी के पाठ दर्शन दार दा ध्यान करके बोलना जे पंजा प्यारिया चौ साहबजादे चाली मुकतिया हठिया जपिया तपिया जिन्हों गुरमुखा नाम जपया वन छकिया दीक चलाई तीक वाही देख अंडट किया तिना प्यारिया सचारिया की पवित्र कमाई वाल ध्यान करके बोलना जे जिन्हों सिंह सिंगलिया ने धर्म हे सिह दिते बंद बंद कटवाए खोपरिया लुहाइया चखड़िया ते चिड़ियारे नाल चराए गए गुरद्वारिया दे सेवा लई कुरबानी कीतिया धर्म नहीं हारिया सिखी केसा सुसा संग निभाई तिन्हां दे पुत्र कमाई वल ध्यान करके बोलना जे पंजां तख्तां सरबत गुरुद्वारां दा ध्यान करके बोलना जे प्रथम सरबत खालसा जी की अरदास है जी सरबत खालसा जी को वाहिगुरु वाहिगुरु नाम चित्याव चित्याव उनका सदका सर्व सुख होवै जहां जहां खालसा जी साहिब तहां तहां रचिया रहा देख देख फतेह बिरद की पैज पंथ की जी श्री साहिब जी सहाय खालसा जी के बोल वाले बोलना जे सिखा नु सिखी दान केस दान रहत दान विवेक दान विसाह दान भरोसा दान दाना सिरदान नाम दान श्री अमृतसर दर्शनी स्नान चौंकियां झंडे बूंगे जुगो जुगटाल धर्म का जयकार बोलना जे सिखा दा मन नीवा मत उच्ची मत दा राखा वाहिगुरु अकाल पुरख अपने पंथ दे सदा सहाज दातार जीओ श्री ननकाणा साहब चोर गुरुद्वारे गुरुधामा दे जिन्हों तू पंथ नु छोड़िया गया खुले दर्शन दीदार ते सेवा संभाल दा दान खालसा जी ने बख्शो जी निवाणियां दे माण नितानियां दे तान नी उटियां दी ओट धन धन साहब श्री गुरु ग्रंथ साहब जी महाराज जी ओ आप जी दे बख्शिश रहमत दे सदका सतगुर श्री पाशी आप जी दी हजूरी अंदर अमृत वेल दे दीवान सजाए गए सजे हुए दीवाना विच श्री आसा दीवार दे कीर्तन उपरंत समूह बीबिया भैन वालों मिल जुल के सतगुर श्री पातशाह श्री सुखमनी साहब के जाप चौपई के पाठ गुरशब चौंकी सतगुर श्री पातशाह आनंद साहब के पाठ वेण सिख पढ़ते सुनते सरबत लाहेवंद होन बाणी पढ़दे अनेक प्रकार की गलतियां भुला हो गई होनजाण बच्चे जान के माफ करना अगो वास्ते सुते स्पष्ट बाणी पढ़न का बल बख्शना पढ़ी सुनी बाणी का भाव आई संगत के हिरदे विखे सुना गरीब नवाज सतगुर श्री पातशाह आप जी के चरण सेवक सरदार नवजीत सिंह बीबी गुरशरण कौर जी सतगुर श्री पातशाह जी अपने सपुत्र काका शमशेर सिंह के 16वें जन्मदिन की खुशी सतगुर श्री पातशाह गुरमुख परिवार ने आप जी के चरणों का टेक ओट आसरा लेके अज दे सुखमनी साहब देव लंगर की सेवा ली है सतगुर श्री पातशाह बख्शिशा रहमत करनिया सिर ते मेहर बरैथ रखना अपने चरणा कमलों की प्रीत बख्शनी अंग संघ हो के सहायता करनी नाम बाणी ना प्रेम बख्शना सतगुर श्री पातशाह जी काका शमशेर सिंह दे सिर ते मीर भरिया रखना दीर्घ आयु माता पिता दे आज्ञाकारी बनाउणा चढ़दियां कला दी दात बख्शनी गुरसिखी जीवन दी दात बख्शनी अंग संघ हो के सहायता करनी सतगुर श्री पातशाह जी सिर ते मीर भरिया रख के गुरमत दी विद्या ते दुनियावी विद्या बख्श के सतगुर श्री पातशाह जी जीवन काल तरक्कियां बख्शनिया अंग संघ होके सहायता करनी गुरमुख परिवार वालों आप जी ने सुंदर पोशाके पहनाए गए आप अंगीकार करो अंगी से सतगुरु श्री पातशाह जी 21 पौंड दर्शन भेड़ माजरी सेवकों के खजाने भरपूर करने अपने चरणा कमल की प्रीत बख्शनी सतगुरु श्री पातशाह सेवकों के लोग पुड़ू पड़ते ढकने अंग संघ होके सहायता करनी चढ़दियां कला की दात बख्शनी गुरमुख परिवार ने जिनों भावनावां करके आप जी के चरणों का टेक ओट आसर लैके श्री सुखमनी साहब देव लंगर की सेवा ली है सतगुर श्री पातशाह गुरमुख परिवार दियां
ਗੁਰਮਤਿ ਅਨੁਸਾਰ ਸੁਮਣ ਭਾਵਨਾ ਸੰਪੂਰਨ ਕਰਨੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾਂਗ ਸੰਘ ਹੋ ਕੇ ਸਹਾਇਤਾ ਕਰਨੀ, ਕਿਰਤ ਕਮਾਈ ਵਾਧੇ ਬਖਸ਼ਣੇ ਸਤਿਗੁਰ ਸੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਸੇਵਕ ਸਤਿਗੁਰ ਸੇ ਪਾਤਸ਼ਾਹ ਜੀ, ਬੀਬੀ ਅਮਰਵੀਰ ਕੌਰ ਸਮੂਹ ਪਰਿਵਾਰ ਨੇ ਸਤਿਗੁਰ ਸੇ ਪਾਤਸ਼ਾਹ ਜੀ, ਕਾਕਾ ਕਰਮਵੀਰ ਸਿੰਘ ਅਤੇ ਸਤਿਗੁਰ ਸੇ ਪਾਤਸ਼ਾਹ ਰਣਵੀਰ ਸਿੰਘ ਦੇ ਸਤਿਗੁਰ ਸੇ ਪਾਤਸ਼ਾਹ ਜੀ ਆਨੰਦ ਕਾਰਜਾਂ ਦੀ ਸਫਲਤਾ ਵਾਸਤੇ ਆਪ ਜੀ ਚਰਨਾਂ ਵਿਖੇ ਅਰਦਾਸ ਬੇਨਤੀ ਕਰਦੇ ਹੋਏ, ਆਪਣੇ ਗ੍ਰਹਿ ਵਿਖੇ ਕੀਤੇ ਹੋਏ ਸਹਿਜ ਪਾਠ ਦੇ ਸਤਿਗੁਰ ਸੇ ਪਾਤਸ਼ਾਹ ਜੀ ਭੋਗ ਪਾਏ ਹਨ। ਸੇਵਕਾਂ ਕੋਲੋਂ ਬਾਣੀ ਪੜ੍ਹਦੇ ਹਾਂ, ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਜਾਣ ਵਿੱਚ ਜਾਣ ਕੇ ਮਾਫ਼ ਕਰਨਾ। ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਗੁਰਮੁਖ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਬੱਚਿਆਂ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਕਾਰਜਾਂ ਨਿਰਵਿਘਨਤਾ ਸਫਲਤਾ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੇ, ਸਤਿਗੁਰ ਸੇ ਪਾਤਸ਼ਾਹ ਜੀ ਆਪਣੇ ਸੇਵਕ ਕੇ ਆਪੇ ਰਾਖੇ ਆਪੇ ਕਾਜ ਸਮਾਪਤ ਕਰਾਵੇ, ਜਹਿ ਜਹਿ ਕਾਜ ਕਿਰਤ ਸੇਵਕੀ ਤਹਾਂ ਤਾਂ ਹੁਣਾਵੇ, ਸੇਵਕ ਨੂੰ ਨਿਕਟੀ ਹੋਏ ਦਿਖਾਵੇ, ਸਤਿਗੁਰ ਸੇ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਕੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ, ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸ੍ਰੀ ਸਹਿਜ ਪਾਠ ਆਪਣੇ ਗ੍ਰਹਿ ਵਿਖੇ ਕਰਕੇ ਆਪ ਜੀ ਹਜ਼ੂਰੀ 'ਚ ਸੰਪੂਰਨ ਭੋਗ ਪਾਏ ਨੇ, ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਸੁਮਣੋ ਭਾਵਨਾ ਸੰਪੂਰਨ ਕਰਨੀਆਂ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਕਾਰਜਾਂ ਨਿਰਵਿਘਨਤਾ ਸਫਲਤਾ ਬਖਸ਼ਣੀ, ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨੇ, ਅਗਨੇ ਅਪੰਗੀ ਕਾਰ ਕਰੋ, ਸੇਵਕਾਂ ਦੇ ਲੋਕ ਪਲੋ ਪਰਦੇ ਢਕਣੇ, 11 ਪੌਂਡ ਦਰਸ਼ਨ ਭੇਟ ਮਾਜਰ, ਸੇਵਕਾਂ ਦੇ ਖਜ਼ਾਨੇ ਭਰਪੂਰ, ਆਪਣੇ ਚਰਨਾਂ ਕਮਲਾਂ ਦੇ ਪ੍ਰੇਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਮੂਹ ਬੀਬੀਆਂ ਭੈਣਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਸੇਵਾ ਕਰਨ ਦੀ ਬਲਬੁੱਧੀ ਬਸਮਰੱਥਾ ਬਖਸ਼ਣੀ, ਬੱਚਿਆਂ ਪਰਿਵਾਰ ਘਰਾਂ ਵਿਖੇ ਸਤਿਗੁਰ ਸੇ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸੇ ਪਾਤਸ਼ਾਹ ਸੇਵਾ ਕਰਨ ਦੀ ਬਲਬੁੱਧੀ ਸਮਰੱਥਾ ਬਖਸ਼ਣੀ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਹਜ਼ੂਰੀ ਸਤਿਗੁਰ ਸੇ ਪਾਤਸ਼ਾਹ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਵਿਸ਼ਵਾਸ ਸਿੰਘ ਵਰਤੇ ਜੋ ਸ਼ਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ। ਆ ਸਤਿਗੁਰ ਸੇ ਪਾਤਸ਼ਾਹ ਆਪ ਜੀ ਚਰਨ ਸੇਵਕ ਗੁਰਮੁਖ ਪਰਿਵਾਰ ਵੱਲੋਂ ਅਰਨ ਸਿੰਘ ਦੀ ਸਤਿਗੁਰ ਸੇ ਪਾਤਸ਼ਾਹ ਜੋਬ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਸਤਿਗੁਰ ਜੀ ਬਖਸ਼ਿਸ਼ਾਂ ਰਹਿਮਤਾਂ ਕਰਕੇ ਕਾਕਾ ਅਰਨ ਸਿੰਘ ਨੂੰ ਜੋਬ ਦੀ ਬਖਸ਼ਿਸ਼ ਕਰਕੇ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਇਸ ਵੇਲੇ। ਆਪ ਆਪਣੇ ਮੁਖਾਰਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ, ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਵਿਦਾ ਪੋਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੋੜ ਭਾਗੀ ਹੋ, ਜੋ ਬੀਬੀਆਂ ਦੇ ਹਫ਼ਤਾਵਾਰੀ ਦੀਵਾਨ ਵਿੱਚ ਪਹੁੰਚ ਕੇ ਗੁਰੂ ਜਸ ਸਰਵਣ ਕਰਕੇ, ਗਾਇਨ ਕਰਕੇ ਗੁਰੂ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸੋ ਅੱਜ ਸਾਡੇ ਸਤਿਕਾਰਯੋਗ ਸਰਦਾਰ ਨਵਜੀਤ ਸਿੰਘ, ਬੀਬੀ ਗੁਰਸ਼ ਨਵਜੀਤ ਸਿੰਘ, ਬੀਬੀ ਗੁਰਸ਼ਰਨ ਕੌਰ ਸਤਿਗੁਰ ਸਾਹਿਬ ਸਮੂਹ ਪਰਿਵਾਰ ਨੇ ਸਤਿਗੁਰ ਸਾਹਿਬ ਪਾਤਸ਼ਾਹ ਦੇ ਚਰਨਾਂ ਦਾ ਟੇਕ ਕੂਟ ਆਸ ਲੜਾ ਕੇ ਆਪਣੇ ਸਪੁੱਤਰ ਕਾਕਾ ਸ਼ਮਸ਼ੇਰ ਸਿੰਘ ਦੇ 16ਵੇਂ ਜਨਮਦਿਨ ਦੀ ਖੁਸ਼ੀ ਵਿੱਚ ਅੱਜ ਦੇ ਦੇਗ ਲੰਗਰਾਂ ਦੀ ਸੇਵਾ ਲਈ ਹੈ। ਸੋ ਆਪਾਂ ਸਾਰੇ ਰਲ ਮਿਲ ਕੇ ਪਰਿਵਾਰ ਦੀ, ਕਾਕਾ ਸ਼ਮਸ਼ੇਰ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਸੋ ਸਤਿਗੁਰ ਸਾਹਿਬ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣ। ਸਹਿਜ ਪਾਠ ਦੇ ਭੋਗ ਸਾਡੇ ਸਤਿਕਾਰਯੋਗ ਭੈਣ ਜੀ ਅਮਰਵੀਰ ਕੌਰ ਜੀ ਸਮੂਹ ਪਰਿਵਾਰ ਨੇ ਆਪਣੇ ਬੱਚਿਆਂ ਕਰਮਵੀਰ ਸਿੰਘ, ਰਣਵੀਰ ਸਿੰਘ ਦੇ ਆਨੰਦ ਕਾਰਜਾਂ ਦੀ ਬੇਨਤੀ ਕਰਦੇ ਹੋਏ ਆਪਣੇ ਗ੍ਰਹਿ ਵੀ ਕੀਤੇ ਹੋਏ ਸਹਿਜ ਪਾਠ ਦੇ ਭੋਗ ਪਾਏ ਨੇ ਗੁਰੂ ਘਰ ਵਿਖੇ ਆਣ ਕੇ। ਸੋ ਉਹਨਾਂ ਵਾਸਤੇ ਵੀ ਆਪਾਂ ਸਾਰੇ ਰਲ ਮਿਲ ਕੇ ਅਰਦਾਸ ਬੇਨਤੀ ਕੀਤੀ ਹੈ ਕਿ ਸਤਿਗੁਰ ਸਾਹਿਬ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨ, ਪਰਿਵਾਰ ਅਤੇ ਕਾਰਜਾਂ 'ਚ ਨਿਰਵਿਘਨਤਾ ਸਫਲਤਾ ਬਖਸ਼ਣ, ਚੜ੍ਹਦੀ ਕਲਾ ਬਖਸ਼ਣ। ਸੋ ਬੀਬੀਆਂ ਭੈਣਾਂ ਵੱਲੋਂ ਆਈ ਸਾਧ ਸੰਗਤ ਦੇ ਤਹਿਤ ਲੋ ਧੰਨਵਾਦ ਹੈ ਜੀ। ਇਸੇ ਤਰ੍ਹਾਂ ਹੀ ਹਰ ਸੋਮਵਾਰ ਨੂੰ ਸਵੇਰੇ 9:30 ਵਜੇ ਬੀਬੀਆਂ ਭੈਣਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਪ੍ਰਾਰੰਭ ਹੁੰਦੇ ਹਨ। ਸੋ ਬੀਬੀਆਂ ਭਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਹਰ ਸੋਮਵਾਰ ਨੂੰ ਸਵੇਰੇ ਪਹੁੰਚ ਕੇ ਗੁਰੂ ਜਾਂ ਸਰਵਣ ਕਰਕੇ ਧੰਨਵਾਦੀ ਬਣਾਇਆ ਕਰੋ ਜੀ। ਇੰਨੀ ਕੁ ਸੇਵਾ ਪ੍ਰਵਾਨ ਕਰਨੀ, ਗੁਰਮੁਖ ਪਰਿਵਾਰ ਵੱਲੋਂ ਪਹਿਲਾਂ ਦੇਗ ਵਰਤਾਈ ਜਾਵੇਗੀ, ਉਪਰੰਤ ਗੁਰੂ ਘਰ ਲੰਗਰ ਤਿਆਰ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਸੰਗਰ ਲੱਗ ਕੇ ਜਾਣ, ਗੁਰੂ ਘਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸਿੰਘ ਜੀ ਬੇਨਤੀ ਹੈ, ਦੇਗ ਬਾਹਰ ਵਰਤੀਚ ਰਹੀ ਹੈ, ਬਾਹਰੋਂ ਦੇਗ ਲੈ ਕੇ ਅਤੇ ਗੁਰੂ ਕਾ ਸੰਗਤ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Santo Grupo de Adonis.

Oh.

Maradona.

होए जन्म सुवेला, होए जन्म सुवेला।

मत के जापे सह आवे केला।

ਜਹਿ ਮਾਤ ਪਿਤਾ ਸੁਖ ਨੀਤ ਨਾ ਭਾਈ ਮਨ ਊਹਾ ਨਾਮ ਤੇਰੇ

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੱਕੀ ਗੋਦ ਵਿੱਚ ਜੁੜ ਬੈਠੀ ਸੰਗਤ ਆਓ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਮ ਸ਼ੋਰ ਵੀ ਹੈਵਿੰਗ ਅ ਵੈਰੀ ਗੁੱਡ ਟਾਈਮ, ਹੈ ਨਾ। ਵੀ ਹੈਡ ਅ ਵੈਰੀ ਗੁੱਡ ਡੇ ਟੂਡੇ, ਵੀ ਹੈਡ ਅ ਲੋਟ ਆਫ ਫਨ ਔਨ ਦ ਬਾਂਸੀ ਖਾਸੋ, ਹੈ ਨਾ। ਵੀ ਹੈਡ ਕਲਾਸਿਸ, ਵੀ ਹੈਡ ਆਈਸ ਕ੍ਰੀਮਸ, ਵੀ ਹੈਡ ਅ ਵੈਰੀ ਗੁੱਡ ਲੰਗਰ। ਸੋ ਹੁਣ ਸਾਡਾ ਸਰੀਰ ਜਿਹੜਾ ਉਹ ਵਧੀਆ ਐਂਟਰਟੇਨਡ ਅਤੇ ਰੱਜ ਗਿਆ। ਪਰ ਹੁਣ ਆਪਾਂ ਜਿਹੜੀ ਗੱਲ ਕਰਨੀ ਆ ਅੱਜ, ਇੱਥੋਂ ਮੇਰੇ ਕੋਲ 10-15 ਮਿੰਟ ਦਾ ਸਮਾਂ ਹੈ। ਇਸ ਤੋਂ ਪਹਿਲਾਂ ਆਪਣੇ ਕੋਲ ਕੀਰਤਨੀ ਸਿੰਘ ਆਉਣਗੇ। ਨਾਓ ਵੀ ਗਨ ਟੋਕ ਅਬਾਊਟ ਆਵਰ ਮਨ, ਕਿ ਖਾਲਸਾ ਕੀ ਹੈ, ਇਹ ਮਨ ਦਾ ਸਰੂਪ ਕੀ ਹੈ, ਆਪਾਂ ਇੱਥੋਂ ਅੱਜ ਲੈਣ ਕੀ ਆਏ ਹਾਂ। You know, when we talk about Khalsa, we only think about the bravery aspect of it, the soldier aspect of it. But what initially makes Khalsa, ਉਹਦੇ 'ਚ 200 ਸਾਲ ਦੀ ਗੁਰੂ ਸਾਹਿਬ ਦੀ ਮਿਹਨਤ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ 200 ਸਾਲ ਖਾਲਸੇ ਨੂੰ ਮੁੜ ਪ੍ਰਗਟ ਕੀਤਾ। ਪਹਿਲਾਂ 200 ਸਾਲ ਦਾ ਸਮਾਂ ਲਾਇਆ ਤਾਂ ਕਿ ਖਾਲਸਾ ਬਿਕਮਸ ਅ ਸੰਤ ਫਸਟ, and then he or she becomes a soldier, and then it's a combination. Guru Sahib de aan ton pehla, this before Guru Nanak Sahib came to this world, ja loki sant hunde san, either they were saints or they were soldier, doma ch koi combination nahi sigi. Jede hathiyar phad ke ladde san, unna vich santi da koi gun nahi si sant hon da. Te jede sant san, they were secluded, they were either they went to mountains or they went to a forest, te utthon apda updesh karde san. Pe hoya ki eh donna cheezan de add hon nal duniya da balance vigad gaya, jide vich rajeshi muqaddam kutte vi aa gaye, jide ki the rulers, the tyrants, unna ne hath vich hathiyar phad liya te santan nu dukhi karna shuru kar ditta. And then ਜਿਹੜੇ ਧਰਮ ਸੀ ਜਿਨ੍ਹਾਂ ਨੇ ਸਹੀ ਉਪਦੇਸ਼ ਦੇਣਾ ਸੀ, ਉਸ ਵੇਲੇ ਦੋ ਧਰਮ ਸੀਗੇ, ਹਿੰਦੂ ਧਰਮ ਸੀ, ਮੁਸਲਮਾਨ ਧਰਮ ਸੀ, ਜ਼ਿਆਦਾ ਪ੍ਰੋਮੀਨੈਂਟ ਸਾਊਥ ਈਸਟ ਏਸ਼ੀਆ ਦੇ ਵਿੱਚ. ਅਤੇ ਉਹਨਾਂ ਧਰਮ ਦੇ ਸਥਾਨਾਂ ਤੋਂ ਦ ਪ੍ਰਚਾਰ ਦੈਟ ਵਾਜ਼ ਗੋਇੰਗ ਅਰਾਊਂਡ ਵਾਜ਼ ਨੋਟ ਹੈਲਪਿੰਗ ਦ ਕੌਜ਼. ਉਹ ਜਾਂ ਲੋਕਾਂ ਨੂੰ ਡਰਪੋਕ ਬਣਾਈ ਜਾਂਦੇ ਸਨ ਅਤੇ ਜਾਂ ਲੋਕਾਂ ਨੂੰ ਅੱਤਿਆਚਾਰੀ ਬਣਾਈ ਜਾਂਦੇ ਸਨ. ਅਤੇ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ 'ਤੇ ਆਉਂਦੇ ਨੇ, ਅਤੇ ਗੁਰੂ ਨਾਨਕ ਸਾਹਿਬ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ. ਯੂ ਨੋ ਜਦੋਂ ਡਾਰਕ ਹੁੰਦਾ, ਵੈਨ ਇਟਸ ਪਿਚ ਡਾਰਕ, ਵਟ ਡੂ ਵੀ ਡੂ? ਵੀ ਲਾਈਟ ਅਪ ਅ ਦੀਵਾ ਔਰ ਵੀ ਸਵਿਚ ਔਨ ਦ ਲਾਈਟ ਐਂਡ ਦ ਹਨੇਰਾ ਦੇ ਇਟ ਗੋਜ਼ ਅਵੇ. But you know, when it's fog, it's even in bright day sunlight, you can't see within next 2-3 meters. That's what fog is. And Pai Gurdas Ji say, eh tund Maharaj ne mita ditti. Kyunki dharm de sthana ton prachar jehda ho riha si, oh galat prachar ho riha si, par Guru Nanak Sahib ne sara kuch saaf kar ditta. Guru Nanak Sahib ne ਦੇ ਬਾਰੇ ਭਾਈ ਸੱਤਾ ਜੀ ਅਤੇ ਬਲਵੰਡ ਜੀ ਲਿਖਦੇ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦਾ. ਵੀ ਸੱਚ ਦੀ ਨੀਵ ਉੱਤੇ ਗੁਰੂ ਨਾਨਕ ਨੇ ਇੱਕ ਰਾਜ ਚਲਾਇਆ. ਅਸੀਂ ਖਾਲਸੇ ਦੀ ਗੱਲ ਕਰ ਰਹੇ ਨੇ, ਖਾਲਸੇ ਨੂੰ ਪ੍ਰਗਟ ਕੀਤਾ. ਉਸ ਤੋਂ ਪਹਿਲਾਂ ਸਾਨੂੰ ਸਮਝਣਾ ਪੈਣਾ ਵੀ ਸਿੱਖੀ ਦੀ ਸ਼ੁਰੂਆਤ ਕਿੱਥੋਂ ਹੋਈ ਹੈ. ਅਤੇ ਇਹ ਰਾਜ ਸੱਚ ਦੀ ਨੀਵ 'ਤੇ, ਨੀਵ ਮੀਨਸ ਫਾਊਂਡੇਸ਼ਨ. ਪਰ ਵਾਟ ਇਜ਼ ਦਿਸ ਸੱਚ, ਇਹ ਸੱਚ ਕਿਹੜਾ ਹੈ? 3 ਜਨਰੇਸ਼ਨਸ ਪੁਰਾਣਾ ਸੱਚ ਹੈ, ਕੱਲ ਦਾ ਸੱਚ ਹੈ, ਆਉਣ ਵਾਲਾ ਸੱਚ ਹੈ? ਨਹੀਂ. ਮਹਾਰਾਜ ਕਹਿੰਦੇ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ, ਸੱਚ ਕੀ ਬੇਲਾ. ਅੱਜ ਦਾ ਸੱਚ, ਹੁਣੇ ਦਾ ਸੱਚ. ਮੈਨੂੰ ਟੌਪਿਕ ਵੀ ਇਹੀ ਦਿੱਤਾ ਕਿ ਖਾਲਸੇ ਦੀ ਰੈਲੇਵੈਂਸ ਕੀ ਹੈ ਇਨ ਟੂਡੇਜ਼ ਵਰਲਡ. ਖਾਲਸੇ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਇਟਸ ਵੈਰੀ ਰੈਲੇਵੈਂਟ ਟੂ ਦ ਟਾਈਮ ਦੈਟ ਇਜ਼ ਇਟ ਐਗਜ਼ਿਸਟਸ ਇਨ. ਇਹ ਨਹੀਂ ਕਿ ਅੱਜ ਤੋਂ ਪੁਰਾਣਾ ਇਤਿਹਾਸ ਸੁਣਾ ਕੇ ਅਸੀਂ ਇੱਥੋਂ ਚੱਲ ਜਾਈਏ. ਜੇ ਅੱਜ ਦੇ ਟਾਈਮ ਵਿੱਚ ਖਾਲਸਾ ਸੱਚ ਲਈ ਨਹੀਂ ਖੜ ਰਿਹਾ,
ਅੱਜ ਦੇ ਟਾਈਮ ਵਿੱਚ ਜੇ ਖਾਲਸੇ ਨੇ ਸਮੇਂ ਦੇ ਸਿਰ ਸਮੇਂ ਦੇ ਚੈਲੰਜਸ ਦੀ ਗੱਲ ਨਹੀਂ ਕਰਨੀ ਦੈਨ ਵੀ ਨੋਟ ਬੀਂਗ ਅ ਖਾਲਸਾ ਬੇਸਿਕਲੀ ਬਿਕੋਜ਼ ਮਹਾਰਾਜ ਸੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਗੁਰੂ ਸਾਹਿਬ ਨੇ ਇਸੇ ਕੜੀ ਨੂੰ ਅੱਗੇ ਜੋੜਦੇ ਹੋਏ ਖਾਲਸੇ ਨੂੰ ਟਰੂਲੀ ਸੋਵਰਨ ਬਣਾਇਆ ਕਿ ਇਹ ਕਿਸੇ ਦੇ ਅਧੀਨ ਨਹੀਂ ਅਤੇ ਇਹਦੀ ਸ਼ੁਰੂਆਤ ਹੁੰਦੀ ਹੈ ਅਕਾਲ ਤਖਤ ਸਾਹਿਬ ਦੀ ਰਚਨਾ ਤੋਂ ਤੁਸੀਂ ਹੈਰਾਨ ਹੋਵੋਗੇ 30 ਮਈ 1604 1606 ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾਂਦਾ ਹੈ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਸਿਰਫ 11 ਸਾਲ ਦੇ ਸਨ ਉਹਨਾਂ ਨੇ 15 ਦਿਨਾਂ ਵਿੱਚ ਅਕਾਲ ਤਖਤ ਦੀ ਨੀਂਹ ਰੱਖ ਦਿੱਤੀ ਸੀ ਹੀ ਲੇਡ ਦਾ ਫਾਊਂਡੇਸ਼ਨ ਆਫ ਅਕਾਲ ਤਖਤ ਦੈਟ ਮਾਈ ਖਾਲਸਾ ਵਿਲ ਨੈਵਰ ਨਾਓ ਫਰੋਮ ਨਾਓ ਔਨ ਇਟ ਵਿਲ ਨੋਟ ਓਬੇ ਦੀ ਓਰਡਰਸ ਦੈਟ ਕਮ ਫਰੋਮ ਦਾ ਦਿੱਲੀ ਤਖਤ ਕਿ ਖਾਲਸਾ ਵਿਲ ਬੀ ਸਟਰੇਟ ਅਵੇ ਆਨਸਰੇਬਲ ਟੂ ਦੀ ਅਕਾਲ ਵਿਚ ਇਜ਼ ਅਕਾਲ ਪੁਰਖ ਦੈਟਸ ਵਾਈ ਗੁਰੂ ਸਾਹਿਬ ਮੇਡ ਅਕਾਲ ਦਾ ਤਖਤ ਐਂਡ ਜਦੋਂ ਫਿਰ ਮਹਾਰਾਜ ਖਾਲਸੇ ਨੂੰ ਪ੍ਰਗਟ ਕਰਦੇ ਨੇ ਅਤੇ ਜੇ ਗੁਰੂ ਸਾਹਿਬ ਨੂੰ ਪੁੱਛੋ ਵੀ ਖਾਲਸਾ ਕੀ ਹੈ ਅਤੇ ਗੁਰੂ ਸਾਹਿਬ ਕੀ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਅਸੀਂ ਸਾਰਿਆਂ ਨੇ ਸੁਣਿਆ ਮਹਾਰਾਜ ਨੇ ਇਹਨੂੰ ਸਿੱਖਾਂ ਦੀ ਫੌਜ ਨਹੀਂ ਕਿਹਾ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਇਹ ਸਿੱਖਾਂ ਦੀ ਆਰਮੀ ਹੈ ਮਹਾਰਾਜ ਕਹਿੰਦੇ ਇਹ ਅਕਾਲ ਪੁਰਖ ਦੀ ਸੈਨਾ ਵੈ ਅਕਾਲ ਪੁਰਖ ਦੀ ਆਰਮੀ ਸੋ ਹੁਣ ਇਸ ਅਕਾਲ ਪੁਰਖ ਦੀ ਕੋਈ ਵੀ ਆਰਮੀ ਹੁੰਦੀ ਹੈ ਦੇ ਹੈਵ ਅ ਕਲੀਅਰ ਇੰਸਟਰਕਸ਼ਨ ਦੇ ਹੈਵ ਅ ਕਲੀਅਰ ਗੋਲ ਐਂਡ ਦੇ ਆਰ ਰੀਪ੍ਰਜੈਂਟਿੰਗ ਸਮਵਨ ਜੇ ਹੁਣ ਅਸੀਂ ਅਕਾਲ ਪੁਰਖ ਦੇ ਵਾਕਈ ਅਕਾਲ ਪੁਰਖ ਦੀ ਆਰਮੀ ਆ ਤਾਂ ਕੋਈ ਮੈਨੂੰ ਦੱਸ ਸਕਦਾ ਵੀ ਅਕਾਲ ਪੁਰਖ ਦੇ ਗੁਣ ਕਿਹੜੇ ਨੇ ਆਪਾਂ ਸਾਰੇ ਸਭ ਤੋਂ ਪਹਿਲਾਂ ਪਾਠ ਦਿਨ 'ਚ ਕਿਹੜਾ ਕਰਦੇ ਹਾਂ ਜਪਜੀ ਸਾਹਿਬ ਅਤੇ ਜਪਜੀ ਸਾਹਿਬ 'ਚ ਕੀ ਕਹਿੰਦੇ ਆ ਇੱਕ ਓਅੰਕਾਰ ਸ਼ੁਰੂਆਤ ਕਿੱਥੋਂ ਹੁੰਦੀ ਹੈ ਇੱਕ ਓਅੰਕਾਰ ਇਹਦਾ ਮਤਲਬ ਗੋਡ ਇਜ਼ ਵਨ ਨਹੀਂ ਹੈ ਬਾਏ ਦ ਵੇ ਅਸੀਂ ਬੜਾ ਸਿੰਪਲੀਫਾਈਡ ਜਿਹਾ ਮੀਨਿੰਗ ਕੱਢ ਲਿਆ ਇਹ ਹੈਗਾ ਕਿ ਉਹ ਇੱਕ ਅਕਾਲ ਪੁਰਖ ਜਿਹੜਾ ਫੋਰ ਐਵਰ ਐਕਸਪੈਂਡਿੰਗ ਹੈ ਓਅੰਕਾਰ ਜਿਹੜਾ ਕਿ ਟਾਈਮ ਦੇ ਨਾਲ ਨਾਲ ਵੱਧਦਾ ਜਾ ਰਿਹਾ ਟਾਈਮ ਦੇ ਨਾਲ ਨਾਲ ਉਹ ਐਵਰ ਪ੍ਰਵੇਸਿਵ ਹੈ ਐਵਰੀਵੇਅਰ ਹੈ ਐਵਰ ਐਕਸਪੈਂਡਿੰਗ ਹੈ ਸੱਤ ਨਾਮ ਜਿਹਦਾ ਨਾਮ ਸੱਚਾ ਅੱਗੇ ਅਸੀਂ ਸਾਰੇ ਜਾਣਦੇ ਹਾਂ ਮੈਂ ਡਿਟੇਲ 'ਚ ਨਹੀਂ ਜਾਣਾ ਪਰ ਕੀ ਵਾਕਈ ਅਸੀਂ ਨਿਰਭਉ ਹੈਗੇ ਹਾਂ ਕੀ ਵਾਕਈ ਅਸੀਂ ਨਿਰਵੈਰ ਹੈਗੇ ਹਾਂ ਕਿ ਵਾਕਈ ਸਾਨੂੰ ਅਕਾਲ ਪੁਰਖ ਦੇ ਕਰਤਾ ਹੋਣ 'ਤੇ ਯਕੀਨ ਹੈ ਕਿ ਵਾਕਈ ਅਸੀਂ ਗੁਰਪ੍ਰਸਾਦ ਦੀ ਫਿਲੋਸਫੀ 'ਚ ਯਕੀਨ ਰੱਖਦੇ ਹਾਂ ਖਾਲਸਾ ਸਿਰਫ ਬਾਣਾ ਅਤੇ ਕਿਰਪਾਨ ਨਹੀਂ ਹੈ ਖਾਲਸਾ ਸਭ ਤੋਂ ਪਹਿਲਾਂ ਅਕਾਲ ਪੁਰਖ ਦੀ ਪ੍ਰਾਪਤੀ ਦਾ ਰਾਹ ਹੈ ਜਦੋਂ ਅਸੀਂ ਹਰ ਰੋਜ਼ ਪੜ੍ਹਦੇ ਹਾਂ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਖਾਲਸੇ ਦਾ ਸਭ ਤੋਂ ਪਹਿਲਾਂ ਕੰਮ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਇਹਨਾਂ ਦੇ ਅਸੂਲਾਂ 'ਤੇ ਢਾਲੇ ਕਿ ਉਹ ਪਰਮਾਤਮਾ ਦੀ ਪ੍ਰਾਪਤੀ ਕਰ ਸਕੇ ਪਰਮਾਤਮਾ ਨਾਲ ਇੱਕਮਿਕ ਹੋ ਸਕੇ ਅੱਜ ਮਟੀਰੀਅਲਿਸਟਿਕ ਟਰਮਸ 'ਚ ਸਾਡੀ ਲਾਈਫ ਦਾ ਕੋਈ ਸੈਂਸ ਬਣਦਾ ਸਾਡੀ ਲਾਈਫ ਦਾ ਕੋਈ ਸੈਂਸ ਨਹੀਂ ਬਣਦਾ ਹੁਣ ਅਸੀਂ ਸਾਰੇ ਇੱਥੇ ਸਾਰੇ ਏਜ ਗਰੁੱਪਸ ਦੇ ਬੰਦੇ ਬੈਠੇ ਆ ਤੁਸੀਂ ਮੈਨੂੰ ਦੱਸੋ ਇਹਨਾਂ 'ਚੋਂ ਕੋਈ ਵੀ ਆਪਣੇ ਨਾਲ ਕੁਛ ਲੈ ਕੇ ਜਾਏਗਾ ਇਸ ਦੁਨੀਆ ਤੋਂ ਕੁਛ ਵੀ ਨਹੀਂ ਇਹ ਰਿਸ਼ਤੇਦਾਰ ਇਹ ਕੰਮਕਾਰ ਪੜ੍ਹਾਈਆਂ ਸਾਰਾ ਕੁਛ ਇੱਥੇ ਹੀ ਰਹਿ ਜਾਣਾ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਇਹ ਨਹੀਂ ਕਰਨਾ ਪਰ ਆਲ ਆਈ ਐਮ ਸੇਇੰਗ ਇਜ਼ ਦੈਟ ਦੇਰ ਹੈਜ਼ ਟੂ ਬੀ ਅ ਗ੍ਰੇਟਰ ਮੀਨਿੰਗ ਟੂ ਦਿਸ ਲਾਈਫ ਇਕੱਲਾ ਇਹੀ ਮਤਲਬ ਨਹੀਂ ਬਸ ਇਸ ਦੁਨੀਆ 'ਤੇ ਆਏ ਪੜ੍ਹਾਈ ਲਿਖਾਈ ਕੀਤੀ ਜੋਬ ਕੀਤੀ ਅਤੇ ਅੱਗੇ ਚਲ ਗਏ ਨਹੀਂ ਦੇਰ ਹੈਜ਼ ਟੂ ਬੀ ਅ ਗ੍ਰੇਟਰ ਮੀਨਿੰਗ ਟੂ ਦਿਸ ਲਾਈਫ ਕੀ ਹੈ ਫਿਰ ਇਹਦਾ ਪ੍ਰਯੋਜਨ ਕੀ ਹੈ ਇਸ ਜ਼ਿੰਦਗੀ ਦਾ ਅਤੇ ਗੁਰੂ ਸਾਹਿਬ ਕਹਿ ਰਹੇ ਨੇ ਵੀ ਇਹ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ ਸੋ ਖਾਲਸੇ ਦਾ ਪਹਿਲਾ ਕੰਮ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਪਣੇ ਲਿਵਿੰਗ ਗੁਰੂ ਦੇ ਨਾਲ ਜੁੜ ਕੇ ਅਤੇ ਪਰਮਾਤਮਾ ਨੂੰ ਮਿਲਣ ਦੇ ਰਸਤੇ 'ਤੇ ਤੁਰੇ ਅਤੇ ਹੁਣ ਜਦੋਂ ਪਰਮਾਤਮਾ ਦੇ ਮਿਲਣ ਦੇ ਰਸਤੇ 'ਤੇ ਤੁਰੇਗਾ ਦੈਨ ਯੂ ਕਾਂਟ ਜਸਟ ਪਿੱਕ ਵਨ ਥਿੰਗ ਐਂਡ ਲੀਵ ਦੀ ਅਦਰ ਥਿੰਗ ਇਟ ਹੈਜ਼ ਟੂ ਬੀ ਅਮੀਰੀ ਅਤੇ ਪੀਰੀ ਦਾ ਸੁਮੇਲ ਇਟ ਹੈਜ਼ ਟੂ ਬੀ ਅ ਸੰਤ ਸਿਪਾਹੀ ਇਟ ਹੈਜ਼ ਟੂ ਬੀ ਅ ਬਾਦਸ਼ਾਹ ਦਰਵੇਸ਼ ਸੋ ਅੱਜ ਦਾ ਜਿਹੜਾ ਸਾਡਾ ਮੇਨ ਮਨੋਰਥ ਸੀ ਵੀ ਖਾਲਸੇ ਦੀ ਰਚਨਾ ਕਿਉਂ ਕੀਤੀ ਤੁਸੀਂ ਇਸ ਤੋਂ ਪਹਿਲਾਂ ਯੂ ਹੈਡ ਟੂ ਵਰਕਸ਼ਾਪ ਸਪੈਸ਼ਲੀ ਦ 16+ ਕਿ ਖਾਲਸਾ ਕਿਉਂ ਹੋਇਆ ਕਿੱਦਾਂ ਹੋਇਆ
ਤੇ ਫਿਰ ਉਹਨੇ ਕੀ ਕੀਤਾ ਤੇ ਹੁਣ ਅੱਜ ਦੇ ਵਿੱਚ ਸਾਡੀ ਰੈਲੇਵੈਂਸ ਕੀ ਹੈ। ਸਾਡੇ ਤੇ ਇੱਕ ਵੱਡੀ ਜ਼ਿੰਮੇਵਾਰੀ ਪਰਮਾਤਮਾ ਨੇ ਪਾਈ ਹੈ ਖਾਲਸੇ ਦੇ ਉੱਤੇ। ਇਹਦਾ ਕੰਮ ਹੈ ਅਕਾਲ ਦੀ ਪਾਤਸ਼ਾਹੀ ਨੂੰ ਦੁਨੀਆ ਤੇ ਕਾਇਮ ਕਰਨ। ਜਦੋਂ ਅਸੀਂ ਕਹਿੰਦੇ ਨਾ ਖਾਲਸਾ ਅਕਾਲ ਪੁਰਖ ਕੀ ਫੌਜ, ਹੁਣ ਫੌਜ ਦਾ ਕੀ ਕੰਮ ਹੈ? ਇਟਸ ਆਵਰ ਡਿਊਟੀ ਟੂ ਬਿਸਟੋ ਅਕਾਲ ਪੁਰਖ ਥਰੋਨ ਇਨ ਦਿਸ ਵਰਲਡ ਐਂਡ ਮੇਕ ਦਿਸ ਅ ਬੈਟਰ ਪਲੇਸ ਫਾਰ ਐਵਰੀ ਵਨ। ਦਿਸ ਇਜ਼ ਵਾਟ ਗੁਰੂ ਸਾਹਿਬ ਡਿਡ ਵੈਨ ਗੁਰੂ ਸਾਹਿਬ ਸਟਾਰਟਡ ਆਲ ਦੀਸ ਥਾਊਨਸ਼ਿਪਸ, ਚਾਹੇ ਉਹ ਗੋਇੰਦਵਾਲ ਸਾਹਿਬ ਹੋਵੇ, ਚਾਹੇ ਅੰਮ੍ਰਿਤਸਰ ਸਾਹਿਬ ਹੋਵੇ, ਚਾਹੇ ਪਟਨਾ ਸਾਹਿਬ ਹੋਵੇ। ਜਿੱਥੇ ਤੁਹਾਡਾ ਏਰੀਆ ਬਣ ਗਿਆ, ਜਿੱਥੇ ਤੁਹਾਡੀ ਜੁਰਿਸਡਿਕਸ਼ਨ ਬਣ ਗਈ, ਉੱਥੇ ਤੁਸੀਂ ਅਕਾਲ ਦਾ ਆਰਡਰ ਬਿਸਟੋ ਕਰਨਾ। ਇਹੀ ਖਾਲਸੇ ਦਾ ਕੰਮ ਸੀਗਾ ਹਿਸਟੋਰੀਕਲੀ, ਇਹੀ ਖਾਲਸੇ ਦਾ ਕੰਮ ਹੁਣ ਹੋਣਾ ਚਾਹੀਦਾ। ਠੀਕ ਹੈ, ਇੱਕ ਸਾਡੀ ਲੜਾਈ ਚੱਲ ਰਹੀ ਹੈ ਜੀਓਗ੍ਰਾਫਿਕਲੀ, ਜਿਹਨੂੰ ਆਪਾਂ ਖਾਲਿਸਤਾਨ ਦਾ ਸੰਘਰਸ਼ ਕਹਿੰਦੇ ਹਾਂ। ਉਹ ਸਾਡਾ ਇੱਕ ਵੱਡਾ ਅਕੀਦਾ ਵੈ, ਇੱਕ ਵੱਡਾ ਟਾਰਗੇਟ ਹੈ। ਪਰ ਅੱਜ ਸਾਡਾ ਇੱਥੇ ਟਾਰਗੇਟ ਕੀ ਹੋਣਾ ਚਾਹੀਦਾ? ਅੱਜ ਇਹ ਵੀ ਅਸੀਂ ਆਏ ਹਾਂ, ਗੁਰੂ ਸਾਹਿਬ ਦਾ ਦਰਬਾਰ ਹੈ, ਗੁਰੂ ਸਾਹਿਬ ਜਿਉਂਦੇ ਜਾਗਦੇ ਗੁਰੂ ਨੇ, ਅਤੇ ਜੇ ਗੁਰੂ ਦੇ ਦਰਬਾਰ ਦੇ ਵਿੱਚ, ਗੁਰੂ ਦੀ ਜੁਰਿਸਡਿਕਸ਼ਨ ਦੇ ਵਿੱਚ ਅਸੀਂ ਅਕਾਲ ਦੀ ਪਾਤਸ਼ਾਹੀ ਬਿਸਟੋ ਨਹੀਂ ਕੀਤੀ, ਫਿਰ ਅਸੀਂ ਇਮਾਨਦਾਰ ਨਹੀਂ ਹੈਗੇ ਪਰਮਾਤਮਾ ਦੇ ਪ੍ਰਤੀ। ਸੋ ਇਹ ਸਾਡਾ ਫਰਜ਼ ਬਣਦਾ ਹੈ ਬਈ ਅਸੀਂ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਨਾਲ ਜੁੜੀਏ। ਮੈਨੂੰ ਅਕਸਰ ਇੱਕ ਗੱਲ ਯਾਦ ਆਉਂਦੀ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਬਾਬਾ ਬੁੱਢਾ ਜੀ, ਜੋ ਕਿ ਸਭ ਤੋਂ ਪਹਿਲੇ ਗ੍ਰੰਥੀ ਸੀਗੇ ਦਰਬਾਰ ਸਾਹਿਬ ਦੇ ਵਿੱਚ, ਅਤੇ ਜਦੋਂ ਇਸ ਦੁਨੀਆਂ ਤੋਂ ਜਾਣ ਲੱਗੇ ਅਤੇ ਕੁਛ ਸਿੱਖ ਉਹਨਾਂ ਕੋਲ ਗਏ, ਅਤੇ ਉਹ ਕਹਿੰਦੇ ਵੀ ਤੁਸੀਂ ਏਡੇ ਵੱਡੇ ਗੁਰਸਿੱਖ ਹੋਏ ਹੋ, ਤੁਸੀਂ ਕਿੰਨੇ ਗੁਰੂਆਂ ਦੇ ਤਿਲਕ ਲਾਏ ਹੈ, ਤੁਸੀਂ ਉਹਨਾਂ ਦੀ ਗੁਰਗੱਦੀ ਦੀ ਰਸਮ ਨਿਭਾਈ ਹੈ, ਸਾਨੂੰ ਦੱਸੋ ਕਿ ਸਿੱਖ ਦੀ ਸਭ ਤੋਂ ਵੱਡੀ ਕੁਆਲਿਟੀ ਕੀ ਹੈ? ਵਾਟ ਡਿਫਾਈਨਸ ਅਸ ਐਜ਼ ਅ ਸਿੱਖ? ਅਤੇ ਬਾਬਾ ਬੁੱਢਾ ਜੀ ਸੇਜ਼ ਕਿ ਇਨ ਦ ਟਾਈਮ ਆਫ ਨੀਡ ਦ ਸਿੱਖ ਸ਼ੁੱਡ ਓਨਲੀ ਰਿਲਾਏ ਔਨ ਹਿਜ਼ ਔਰ ਹਰ ਗੁਰੂ। ਉਹਦਾ ਮੁੱਖ ਆਪਣੇ ਗੁਰੂ ਵੱਲ ਹੋਣਾ ਚਾਹੀਦਾ। ਅਸੀਂ ਅਕਸਰ ਪੜ੍ਹਦੇ ਹਾਂ ਨਾ ਕਿ ਗੁਰੂ ਸਾਹਿਬ ਨਿਮਾਣਿਆਂ ਦੇ ਮਾਣ ਨੇ, ਨਿਤਾਣਿਆਂ ਦੇ ਤਾਣ ਨੇ, ਨਿਓਟਿਆਂ ਦੀ ਓਟ ਨੇ, ਨਿਆਸਰਿਆਂ ਦੇ ਆਸਰੇ ਨੇ, ਅਨਾਥਾਂ ਦੇ ਨਾਥ ਨੇ। ਬਟ ਕਦੀ ਅਸੀਂ ਦਿਲੋਂ ਵਾਕਈ ਫੀਲ ਕੀਤਾ ਕਿ ਅਸੀਂ ਵਾਕਈ ਅਨਾਥ ਹਾਂ, ਸਾਡੇ ਕੋਲ ਕਿਸੇ ਹੋਰ ਦਾ ਕੋਈ ਜ਼ੋਰ ਨਹੀਂ, ਸਾਨੂੰ ਆਪਣੇ ਪਰਿਵਾਰ 'ਤੇ ਵੀ ਮਾਣ ਹੈ, ਸਾਨੂੰ ਆਪਣੇ 'ਤੇ ਵੀ ਮਾਣ ਹੈ, ਆਪਣੇ ਸਰੀਰ 'ਤੇ ਵੀ ਮਾਣ ਹੈ, ਆਪਣੇ ਦੋਸਤਾਂ ਯਾਰਾਂ ਸੁਸਾਇਟੀ 'ਤੇ, ਆਪਣੇ ਜਥੇ 'ਤੇ, ਆਪਣੇ ਧੜੇ 'ਤੇ। ਫਿਰ ਐਂਡ 'ਤੇ ਜਾ ਕੇ ਕਿੱਥੇ ਗੁਰੂ ਦੀ ਵਾਰੀ ਆਉਂਦੀ ਹੈ? ਜਦੋਂ ਸਾਰਾ ਕੁਛ ਟੁੱਟ ਜਾਂਦਾ ਫਿਰ ਐਂਡ 'ਤੇ ਜਾ ਕੇ ਅਸੀਂ ਗੁਰੂ ਨੂੰ ਯਾਦ ਕਰਦੇ ਹਾਂ। ਪਰ ਬਾਬਾ ਬੁੱਢਾ ਜੀ ਕਹਿੰਦੇ ਨਹੀਂ, ਜਦੋਂ ਸਿੱਖ ਨੂੰ ਭੀੜਾ ਪਵੇ, ਜਦੋਂ ਸਿੱਖ ਦੇ ਉੱਤੇ ਮਾੜਾ ਸਮਾਂ ਆਵੇ, ਜਦੋਂ ਉਹ ਕੋਈ ਮੁਸ਼ਕਿਲ ਨਾਲ ਜੂਝ ਰਿਹਾ ਹੋਵੇ, ਤੇ ਉਹਦੀ ਨਿਗਾਹ ਆਪਣੇ ਗੁਰੂ ਕੋਲ ਹੋਣੀ ਚਾਹੀਦੀ, ਉਹਦੀ ਆਸ ਆਪਣੇ ਗੁਰੂ ਤੋਂ ਹੋਣੀ ਚਾਹੀਦੀ। ਸੋ ਅੱਜ ਜਿਸ ਤਰ੍ਹਾਂ ਦੇ ਹਾਲਾਤ ਦੁਨੀਆਂ 'ਚ ਪੈਦਾ ਹੋ ਰਹੇ ਨੇ, ਮਟੀਰੀਅਲਿਜ਼ਮ ਸ਼ਿਖਰ 'ਤੇ ਆ, ਕੈਪੀਟਲਿਜ਼ਮ ਸ਼ਿਖਰ 'ਤੇ ਆ, ਇਹ ਆਲ ਦਿਸ ਰਾਈਟ ਵਿੰਗ ਥਿੰਗਸ, ਇਹ ਸਾਰੀਆਂ ਸ਼ਿਖਰ 'ਤੇ ਨੇ। ਇੱਕ ਇਨਸਾਨ ਦੂਜੇ ਇਨਸਾਨ ਨੂੰ ਸਹਾਰ ਨਹੀਂ ਰਿਹਾ, ਸਾਡੇ ਸਿੱਖਾਂ 'ਚ ਵੀ ਇਹੀ ਹਾਲ ਹੈ, ਮਾਫ ਕਰਨਾ, ਟੋਲਰੈਂਸ ਨਹੀਂ ਹੈਗੀ, ਵੀ ਕਾਂਟ ਐਗਰੀ ਟੂ ਡਿਸਐਗਰੀ। ਫਿਰ ਕੀ ਹੋਇਆ? ਮਹਾਰਾਜ ਕਹਿੰਦੇ ਮੇਰੇ ਘਰ ਤਾਂ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਅਸੀਂ ਸਾਰੇ ਡਿਫਰੈਂਟ ਹਾਂ। ਇਹ ਪਰਮਾਤਮਾ ਦੀ ਕਰਨੀ ਹੈ ਕਿ ਵੀ ਆਲ ਆਰ ਡਿਫਰੈਂਟ, ਵੀ ਥਿੰਕ ਡਿਫਰੈਂਟਲੀ, ਇਹ ਪਰਮਾਤਮਾ ਦੀ ਕਰਨੀ ਹੈ। ਬਟ ਹੁਣ ਕੀ ਹੋ ਗਿਆ? ਇਫ ਯੂ ਡੋਂਟ ਐਗਰੀ ਵਿਦ ਮੀ, ਬਸ ਵੀ ਆਰ ਫੋ, ਵੀ ਵੈਰੀ ਫਰੈਂਡ ਐਂਡ ਫੋ ਜ਼ੋਨ ਚ ਆਉਣਾ ਸੀ, ਜਾਂ ਇਹ ਮੇਰਾ ਦੋਸਤ ਹੈ, ਜਾਂ ਮੇਰਾ ਦੁਸ਼ਮਣ, ਜਾਂ ਜੇ ਇਹ ਮੇਰੇ, ਸੋ ਇਹ ਬੜਾ ਜ਼ਰੂਰੀ ਹੈ ਅੱਜ ਸਾਨੂੰ ਇਸ ਬਾਰੇ ਵਿਚਾਰਨਾ। ਆਰ ਵੀ ਟੋਲਰੈਂਟ ਟੁਵਰਡਸ ਅਦਰਸ? ਪਹਿਲਾਂ ਤਾਂ ਜਥੇਬੰਦੀਆਂ ਸਨ, ਮਿਸਲਾਂ ਸਨ, ਹੁਣ ਤਾਂ ਜਥੇਬੰਦੀਆਂ ਦੇ ਵਿੱਚ ਜਥੇਬੰਦੀਆਂ ਨੇ। ਕਿਉਂ? ਕਿਉਂਕਿ ਅਸੀਂ ਇੱਕ ਦੂਜੇ ਨੂੰ ਇੱਕ ਭਰਾ ਵਕਣ ਨਹੀਂ ਦੇਖ ਰਹੇ। ਮੈਂ ਦੋ ਕੁ ਨੁਕਤੇ ਕਰਨੇ ਆ ਕਿਉਂਕਿ ਸਾਡੇ ਕੋਲ 10 ਕੁ ਮਿੰਟ ਦਾ ਸਮਾਂ ਹੈ। ਇਤਿਹਾਸ ਤੋਂ ਗੱਲ ਕਰਾਂਗੇ ਕਿ ਜਦੋਂ ਚਮਕੌਰ ਦੀ ਗੜੀ ਦੇ ਵਿੱਚ
ਜਦੋਂ ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਭਾਈ ਦਇਆ ਜੀ ਗੁਰੂ ਸਾਹਿਬ ਨੂੰ ਕਹਿ ਰਹੇ ਨੇ ਵੀ ਮੇਰੇ ਕੋਲ ਕੁਛ ਇੱਕ ਕਫਨ ਦਾ ਕੱਪੜਾ ਹੈਗਾ ਕਿ ਮੈਂ ਸਾਹਿਬਜ਼ਾਦਿਆਂ ਤੇ ਪਾ ਦਵਾਂ ਕਿ ਉਹਨਾਂ ਦੇ ਲਾਸਟ ਰਾਈਡਸ ਅਸੀਂ ਕਰ ਦਈਏ। ਇੰਨਾ ਤਾਂ ਅਸੀਂ ਕਰ ਸਕਦੇ ਹਾਂ, ਸ਼ਾਇਦ ਸੰਸਕਾਰ ਨਹੀਂ ਅਸੀਂ ਕਰ ਸਕਦੇ, ਪਰ ਮੈਂ ਕੱਪੜਾ ਪਾ ਦਿਆਂ। ਤੇ ਗੁਰੂ ਸਾਹਿਬ ਕਹਿੰਦੇ ਜੇ ਤੇਰੇ ਕੋਲ 40 ਕੱਪੜੇ ਨੇ ਤੇ ਪਾ ਦੇ, ਨਹੀਂ ਤਾਂ ਇਹ ਟੈਗ ਮੈਂ ਆਪਣੇ ਤੇ ਨਹੀਂ ਲਵਾ ਸਕਦਾ ਵੀ ਮੈਂ ਪੁੱਤਾਂ ਤੇ ਸਿੱਖਾਂ ਵਿੱਚ ਡਿਸਕ੍ਰਿਮੀਨੇਸ਼ਨ ਕੀਤੀ। ਅਸੀਂ ਰੋਜ਼ ਪੜ੍ਹਦੇ ਹਾਂ ਨਾ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਅਸੀਂ ਰੋਜ਼ ਪੜ੍ਹਦੇ ਹਾਂ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਪਰ ਕੀ ਸਾਡੇ ਵਿੱਚ ਇਹ ਭਾਵ ਹੈਗਾ ਵੀ ਇਹ ਸਾਡੇ ਭੈਣ ਭਰਾ ਨੇ, ਇਹ ਸਾਡੀ ਐਕਸਟੈਂਡਡ ਫੈਮਿਲੀ ਹੈ। ਜਿਹੜਾ ਸਾਡਾ ਆਪਣਾ ਹੈ ਸਾਨੂੰ ਉਹਦੇ ਕੋਈ ਔਗੁਣ ਨਹੀਂ ਦਿਸਦੇ ਤੇ ਜਿਹੜਾ ਸਾਡਾ ਪਰਾਇਆ ਹੈ ਉਹਦਾ ਸਾਨੂੰ ਕੋਈ ਗੁਣ ਨਹੀਂ ਦਿਸਦਾ। ਇੰਨੇ ਇਨਟੋਲਰੈਂਟ ਹੋ ਗਏ ਹਾਂ ਅਸੀਂ। ਮੈਂ ਤੁਹਾਨੂੰ ਇਹਦੀ ਵੀ ਇਗਜ਼ਾਮਪਲ ਗੁਰੂ ਗੋਬਿੰਦ ਸਿੰਘ ਜੀ ਤੋਂ ਹੀ ਦੇ ਦਿੰਦਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮਾ ਲਿਖਦੇ ਨੇ ਤੇ ਔਰੰਗਜ਼ੇਬ ਨੇ ਉਹਨਾਂ ਦੇ 4 ਪੁੱਤ ਸ਼ਹੀਦ ਕੀਤੇ ਨੇ, 1 ਨਹੀਂ 2 ਨਹੀਂ 3 ਨਹੀਂ 4। ਸਾਡੇ ਨਿਆਣੇ ਨੂੰ ਕੋਈ ਉਹ ਵੀ ਕਹਿ ਦੇ ਅਸੀਂ ਅਗਲੇ ਦਿਨ ਤੋਂ ਉਹਨੂੰ ਬੁਲਾਉਂਦੇ ਨਹੀਂ ਵੀ ਇਹਨੇ ਮੇਰੇ ਨਿਆਣੇ ਨਾਲ ਗਲਤ ਕੀਤਾ। ਜਿਸ ਸ਼ਖਸ ਨੇ ਉਹਨਾਂ ਦੇ 4 ਸਾਹਿਬਜ਼ਾਦੇ ਸ਼ਹੀਦ ਕੀਤੇ ਹੋਣ, ਗੁਰੂ ਸਾਹਿਬ ਜ਼ਫਰਨਾਮੇ 'ਚ ਪਹਿਲੇ ਉਹਦੀਆਂ ਸਿਫਤਾਂ ਲਿਖਦੇ ਨੇ ਕਿ ਤੂੰ ਅਲਲ ਸੁਭਾਅ ਉੱਠਦਾ, ਯਾਨੀ ਕਿ ਤੂੰ ਅੰਮ੍ਰਿਤ ਵੇਲੇ ਦਾ ਧਾਰਨੀ ਹੈ, ਤੂੰ ਜ਼ਕਾਤ ਕਰਦਾ ਹੈ ਯਾਨੀ ਕਿ ਤੂੰ ਦਸਵੰਧ ਕੱਢਦਾ, ਤੂੰ 5 ਵਕਤ ਦਾ ਨਮਾਜ਼ੀ ਹੈ ਯਾਨੀ ਕਿ ਤੂੰ ਨਿਤਨੇਮੀ ਵੀ ਹੈ, ਤੂੰ ਉਹ ਆਪਣੀਆਂ ਟੋਪੀਆਂ ਸੀ ਕੇ ਬਾਹਰ ਮਾਰਕੀਟ 'ਚ ਵੇਚਦਾ ਹੁੰਦਾ ਸੀ, ਜੇ ਉਹਦੇ ਤੋਂ ਕੋਈ ਪੈਸੇ ਆਉਂਦੇ ਸੀ ਫਿਰ ਉਹ ਲੰਗਰ ਛਕਦਾ ਸੀ। ਮਹਾਰਾਜ ਕਹਿੰਦੇ ਤੂੰ ਕਿਰਤੀ ਵੀ ਹੈ, ਪਰ ਇੰਨੇ ਗੁਣ ਹੋਣ ਦੇ ਬਾਵਜੂਦ ਵੀ ਔਰੰਗਜ਼ੇਬ ਤੂੰ ਪੂਰਾ ਸ਼ੈਤਾਨ ਹੈ। ਇਹ ਸਾਡੇ ਗੁਰੂ ਦੀ ਨਿਗਾਹ ਹੈ, ਇੱਕ ਤਿਨਕਾ ਵੀ ਨਫ਼ਰਤ ਨਹੀਂ ਹੈ ਨਿਗਾਹ ਦੇ ਵਿੱਚ, ਹਾਲਾਂਕਿ 4 ਸਾਹਿਬਜ਼ਾਦੇ ਸ਼ਹੀਦ ਕੀਤੇ ਨੇ। ਅਤੇ ਸਾਡਾ ਅੱਜ ਕੀ ਹਾਲ ਹੈ? ਕਹਿਣ ਨੂੰ ਖਾਲਸੇ ਬਣਨਾ, ਕਹਿਣ ਨੂੰ ਖਾਲਸੇ ਕਹਿਣਾ ਜਾਂ ਪਹਿਰਾਵੇ ਤੋਂ ਖਾਲਸੇ ਬਣ ਜਾਣਾ ਇਹ ਬਹੁਤ ਸੌਖਾ ਹੈ, ਪਰ ਸਹੀ ਮਾਇਨੇ 'ਚ ਖਾਲਸ ਹੋਣਾ, ਖਾਲਸ ਦਾ ਮਤਲਬ ਕੀ ਹੈ? ਟੂ ਬੀ ਪਿਓਰ, ਇਹ 5 ਵਾਇਸਿਸ ਤੋਂ ਫਰੀ ਹੋਣਾ, ਕਾਮ ਕ੍ਰੋਧ ਲੋਭ ਮਹੰਕਾਰ ਝੂਠ ਨਿੰਦਿਆ ਚੁਗਲੀ ਇਹਨਾਂ ਚੀਜ਼ਾਂ ਤੋਂ ਪਰੇ ਹੋਣਾ, ਸਤ ਸੰਤੋਖ ਦਇਆ ਧਰਮ ਦੇ ਗੁਣ ਹੋਣੇ। ਇਹ ਕਹਿਣ ਨੂੰ ਕਹਿਣੀਆਂ ਗੱਲਾਂ ਸੌਖੀਆਂ, ਪਰ ਪ੍ਰੈਕਟਿਸ ਕਰਨੀਆਂ ਬਹੁਤ ਔਖੀਆਂ। ਮਹਾਰਾਜ ਦੇ ਅੰਦਰ ਇੱਕ ਤਿਲ ਵੀ ਕਿਸੇ ਦੇ ਪ੍ਰਤੀ ਨਫ਼ਰਤ ਨਹੀਂ ਸੀ, ਜੋ ਵੀ ਕੀਤਾ ਸਿਰਫ ਧਰਮ ਲਈ ਕੀਤਾ, ਧਰਮ ਦੇ ਬੈਲੈਂਸ ਲਈ ਕੀਤਾ। ਸੋ ਇਹ ਗੁਣ ਸਾਡੇ ਵਿੱਚ ਹੋਣੇ ਬੜੇ ਜ਼ਰੂਰੀ ਨੇ। ਸੋ ਅੱਜ ਜਿੱਥੇ ਅਸੀਂ ਖਾਲਸੇ ਨੂੰ ਯਾਦ ਕਰ ਰਹੇ ਹਾਂ, ਉੱਥੇ ਖਾਲਸੇ ਦੀ ਚੜ੍ਹਦੀ ਕਲਾ ਕੀ ਹੈ ਇਹ ਦੇਖਣੀ ਬਣਦੀ ਹੈ। ਸਾਡੇ ਲਈ ਨਾ ਕਹਿਣਾ ਬਹੁਤ ਸੌਖਾ ਹੈ ਕਿ ਅਸੀਂ ਨਾ ਸਾਰੇ ਚੜ੍ਹਦੀ ਕਲਾ 'ਚ ਹਾਂ, ਪਰ ਕੀ ਅਸੀਂ ਚੜ੍ਹਦੀ ਕਲਾ ਪ੍ਰੈਕਟਿਸ ਕਰ ਰਹੇ ਹਾਂ? ਚੜ੍ਹਦੀ ਕਲਾ ਦਾ ਮਤਲਬ ਕੀ ਹੈ? ਬਾਹਰ ਜਿੱਦਾਂ ਦੇ ਮਰਜ਼ੀ ਹਾਲਾਤ ਬਣ ਜਾਣ, ਖਾਲਸੇ ਦਾ ਅੰਦਰ ਦ੍ਰਿੜ ਹੋਣਾ ਚਾਹੀਦਾ, ਡਿੱਗੈ ਨਾ ਡੋਲੈ, ਦ੍ਰਿੜ ਕਰ ਰਹੇ ਡੋਲ, ਨਾ ਤੁਮ ਡੋਲੋ ਨਾ ਹਮ ਗਿਰਤੇ, ਇਹ ਅਵਸਥਾ ਹੋਣੀ ਚਾਹੀਦੀ ਖਾਲਸੇ ਦੀ। ਅਤੇ ਇਹਨਾਂ ਅਵਸਥਾਵਾਂ 'ਚੋਂ ਹੀ ਖਾਲਸੇ ਦਾ ਰਾਜ ਵੀ ਨਿਕਲਿਆ ਸੀ, ਇਹਨਾਂ ਇਹੀ ਸਾਰਾ ਪ੍ਰਯੋਜਨ ਸੀ ਖਾਲਸੇ ਨੂੰ ਪ੍ਰਗਟ ਕਰਨ ਦਾ ਵੀ। ਮੈਂ ਤੁਹਾਨੂੰ ਜ਼ਿਆਦਾ ਐਗਜ਼ਾਮਪਲ ਨਹੀਂ ਦਿਆਂਗਾ, 2-3 ਐਗਜ਼ਾਮਪਲ ਦੇਣੇ, ਕਿਉਂਕਿ ਜ਼ਰੂਰੀ ਹੈ ਕਿ ਅਸੀਂ ਇਹ ਸੋਚ ਸਕੀਏ ਕਿ ਖਾਲਸਾ ਕਿੱਦਾਂ ਦਾ ਹੁੰਦਾ ਸੀ। ਪਹਿਲੀ ਐਗਜ਼ਾਮਪਲ ਤੁਹਾਨੂੰ ਦਿੱਤੀ ਕਿ 11 ਸਾਲ ਦੇ ਗੁਰੂ ਹਰਗੋਬਿੰਦ ਸਾਹਿਬ ਅਕਾਲ ਤਖ਼ਤ ਦੀ ਰਚਨਾ ਕਰ ਦਿੰਦੇ ਨੇ ਅਤੇ ਕਹਿ ਦਿੰਦੇ ਨੇ ਹਮਰਾ ਝਗੜਾ ਰਹਾ ਨਾ ਕਹੂ ਪੰਡਿਤ ਮੁੱਲਾ ਛਾਡੇ ਦਉ, ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚਲੇ ਹਮ ਕਛੂ ਨਾ ਲੀਆ। ਹੁਣ ਮੇਰਾ ਇਹਨਾਂ ਦੇ ਨਾਲ ਕੋਈ ਨਹੀਂ, ਅਸੀਂ ਸਿਰਫ ਅਕਾਲ ਨੂੰ ਆਂਸਰੇਬਲ ਹਾਂ। ਦੂਸਰੀ ਗੱਲ, ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਂਦਾ, ਮੈਂ ਇੰਗਲਿਸ਼ ਡੇਟਾਂ ਯੂਜ਼ ਕਰ ਰਿਹਾ ਤਾਂ ਕਿ ਗੱਲ ਪਕੜ 'ਚ ਆ ਜਾਏ, 1709 ਵਿੱਚ ਬੰਦਾ ਸਿੰਘ ਬਹਾਦਰ ਮੈਂ 3.5 ਸਾਲ 'ਚ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ 9 ਮਹੀਨੇ ਬਾਅਦ ਖਾਲਸਾ ਹੀ ਸਿੱਕਾ ਚਲਾ ਦਿੰਦੇ ਨੇ 1710 ਵਿੱਚ, ਮਹਿਜ਼ 4 ਸਾਲਾਂ 'ਚ। ਇਸ ਤੋਂ ਬਾਅਦ ਗੱਲ ਇੱਥੇ ਨਹੀਂ ਰੁਕਦੀ,
ਛੋਟਾ ਘੱਲੂਘਾਰਾ ਹੁੰਦਾ ਹੈ 1746 ਵਿੱਚ। 1748 ਵਿੱਚ ਪਹਿਲਾ ਰਾਜ ਭੰਗੀਆ ਮਿਸਲ ਕਾਇਮ ਕਰ ਲੈਂਦੀ ਸਿਰਫ 2 ਸਾਲਾਂ 'ਚ। ਵੱਡਾ ਘੱਲੂਘਾਰਾ ਹੁੰਦਾ ਹੈ, ਇੱਕੋ ਦਿਨ ਵਿੱਚ 40,000 ਸਿੱਖ ਸ਼ਹੀਦ, ਕੋਈ 40 ਕਹਿੰਦਾ, ਕੋਈ 30 ਤੋਂ 70 ਦਾ ਐਸਟੀਮੇਟ ਕਹਿੰਦਾ, ਮੈਂ ਐਵਰੇਜ ਲੈ ਕੇ ਚੱਲਣਾ, 40,000 ਸਿੱਖ ਸ਼ਹੀਦ ਹੋ ਜਾਂਦਾ। ਅਤੇ ਪਰ 1799 ਵਿੱਚ ਮਹਾਰਾਜਾ ਰਣਜੀਤ ਸਿੰਘ 12 ਮਿਸਲਾਂ ਜੋ ਕਿ ਵੱਖ ਵੱਖ ਖਿੱਤਿਆਂ 'ਚ ਰਾਜ ਕਰ ਰਹੀਆਂ ਸਨ ਉਹਨਾਂ ਨੂੰ ਕੰਸੋਲੀਡੇਟ ਕਰਕੇ ਖਾਲਸਾ ਰਾਜ ਬਣਾ ਦਿੰਦਾ। ਇਹ ਤਾਕਤ ਕਿੱਥੋਂ ਆਉਂਦੀ ਹੈ ਸਿੱਖਾਂ ਕੋਲ? ਇਹ ਤਾਕਤ ਆਉਂਦੀ ਹੈ ਚੜ੍ਹਦੀ ਕਲਾ 'ਚ ਦੇ ਨਾਲ ਅਤੇ ਸਿੱਖੀ ਵਾਕਈ ਪ੍ਰੈਕਟਿਸ ਕਰਨ ਦੇ ਨਾਲ। ਗੱਲੀ ਬਾਤੀ ਨਹੀਂ, ਮਹਾਰਾਜ ਕਹਿੰਦੇ ਗੱਲੀ ਅਸੀਂ ਚੰਗੀਆਂ ਆਚਾਰੀ ਬੋਰੀਆਂ। ਮਹਾਰਾਜ ਕੀ ਕਹਿੰਦੇ ਨੇ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਹੁਣ ਅੱਜ ਅਸੀਂ ਕਹਿੰਦੇ ਹਾਂ ਕਿ ਸਾਡੇ ਪੰਥ ਨੂੰ ਚੜ੍ਹਦੀ ਕਲਾ ਨਹੀਂ ਮਿਲ ਰਹੀ, ਅਸੀਂ ਚੜ੍ਹਦੀ ਕਲਾ 'ਚ ਨਹੀਂ ਜਾ ਰਹੇ। ਉਹਦੀ ਵਜ੍ਹਾ ਹੀ ਇਹ ਹੈ ਕਿਉਂਕਿ ਅਸੀਂ ਬਚਨਾਂ ਦੇ ਸਿੱਖ ਹਾਂ, ਪ੍ਰੈਕਟਿਸ ਦੇ ਸਿੱਖ ਨਹੀਂ ਰਹੇ। ਅੱਜ ਤੁਸੀਂ ਸਾਰੇ ਇੱਥੇ ਆਏ ਹੋ ਨਾ, ਆਪਣਾ ਮਾਂ ਪਿਓ ਦਾ ਪ੍ਰਯੋਜਨ ਕੀ ਹੈ ਕਿ ਸਾਡੇ ਬੱਚੇ ਸਿੱਖੀ 'ਚ ਰਹਿਣ। ਇਹੀ ਹੈ ਨਾ ਜੀ ਮੇਨ ਪ੍ਰਯੋਜਨ, ਸਾਡੇ ਬੱਚੇ ਸਿੱਖੀ 'ਚ ਰਹਿਣ, ਵੈਸਟ ਦਾ ਪ੍ਰਭਾਵ ਨਾ ਪਵੇ ਅਤੇ ਇਹ ਸਿੱਖੀ 'ਚ ਰਹਿਣ। ਅਸੀਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹਾਂ ਸਿੱਖੀ 'ਚ ਲਿਆਉਣ ਲਈ। ਅਤੇ ਜਦੋਂ ਸਿੱਖ ਬਣਦੇ ਸਨ ਨਾ, ਜਦੋਂ ਪਹਿਲੇ ਸਮੇਂ ਸਿੱਖ

ਪ੍ਰੈਕਟਿਸ ਕਰਦੇ ਨੇ ਉਸ ਸਹੀ ਸਿੱਖੀ ਦੀ ਪ੍ਰੈਕਟਿਸ ਨਹੀਂ। ਜੇ ਬੱਚੇ ਵੇਖ ਲੈਣ ਨਾ ਕਿ ਸਿੱਖੀ ਕਿੰਨੀ ਸਿੰਪਲੀਫਾਈਡ ਅਤੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਸੁੱਖ ਦੇਵੇਗੀ, ਉਹਨਾਂ ਨੂੰ ਜ਼ਿੰਦਗੀ 'ਚ ਸੰਤੋਖ ਦੇਵੇਗੀ, ਉਹਨਾਂ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ, ਜੇ ਬੱਚਿਆਂ ਨੂੰ ਇਹ ਗੱਲ ਸਮਝ ਆ ਜਾਵੇ ਤੇ ਬੱਚੇ ਕਦੀ ਸਿੱਖੀ ਨਾ ਛੱਡਣ, ਬੱਚੇ ਕਦੀ ਸਿੱਖੀ 'ਚੋਂ ਦੂਰ ਨਾ ਹੋਣ। ਅਤੇ ਦੂਸਰੀ ਗੱਲ ਇਹ ਆ ਵੀ ਬੱਚਿਆਂ ਨੇ ਉਹ ਨਹੀਂ ਮੰਨਣਾ ਜੋ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ, ਬੱਚਿਆਂ ਨੇ ਉਹ ਮੰਨਣਾ ਜੋ ਉਹ ਸਾਡੇ 'ਚੋਂ ਵੇਖ ਰਹੇ। ਜੇ ਉਹਨਾਂ ਨੇ ਵੇਖਣਾ ਵੀ ਬੱਚੇ ਨੇ ਵੀ ਮੇਰੇ ਮਾਂ ਬਾਪ ਹੈ ਅੰਮ੍ਰਿਤਧਾਰੀ ਨੇ ਪਰ ਲੜਦੇ ਤਾਂ ਮਨਮੁੱਖਾਂ ਵਾਂਗੂ ਨੇ, ਇੱਕ ਦੂਜੇ ਨੂੰ ਬੋਲ ਕਬੋਲ ਵੀ ਕਰ ਰਹੇ ਨੇ, ਘਰ 'ਚ ਨਿੰਦਿਆ ਵੀ ਹੋ ਰਹੀ ਹੈ, ਘਰ 'ਚ ਚੁਗਲੀ ਵੀ ਹੋ ਰਹੀ ਹੈ, ਘਰ 'ਚ ਇਹ ਵੀ ਗੱਲ ਹੋ ਰਹੀ ਹੈ ਵੀ ਮੈਂ ਜਥੇਦਾਰ ਤੇ ਫਲਾਣਾ ਟਕਸਾਲ ਦਾ। ਅਤੇ ਫਿਰ ਬੱਚੇ ਸਿੱਖੀ ਤੋਂ ਟੁੱਟ ਜਾਂਦੇ ਆ ਕਿਉਂਕਿ ਉਹ ਦੇਖਦੇ ਆ ਵੀ ਇਸ, ਕਿਉਂਕਿ ਉਹ ਸਾਡੇ ਨਾਲੋਂ ਬੈਟਰ ਸਿੱਖ ਨੇ। ਮੈਂ ਤੁਹਾਨੂੰ ਇਹ ਗੱਲ ਜ਼ਰੂਰ ਦੱਸ ਦੇਵਾਂ, ਸਾਡੇ 'ਚ ਜਿੰਨਾ ਮਾਇਆ ਦਾ ਪ੍ਰਭਾਵ ਆ ਰਿਹਾ ਉਹ ਹਲੇ ਮਾਇਆ ਤੋਂ ਰਹਿਤ ਨੇ, ਪਰ ਉਹ ਵੇਖ ਲੈਂਦੇ ਆ ਵੀ ਨਹੀਂ ਇਹ ਤਾਂ ਮਾਇਆ 'ਚ ਲਿਪਤ ਨੇ, ਕਹਿਣ ਕਹਾਉਣ ਨੂੰ ਸਿੱਖ ਨੇ। ਤੋ ਇਸ ਕਰਕੇ ਆਪਣੀ ਸਿੱਖੀ ਦਾ ਗ੍ਰੇਡ ਵਧਾਈਏ। ਅਤੇ ਉਹਦਾ ਇੱਕੋ ਹੀ ਤਰੀਕਾ, ਦੇਖੋ ਮੁਸਲਮਾਨਾਂ ਕੋਲ ਉਹਨਾਂ ਦਾ ਹੋਲੀ ਸਕ੍ਰਿਪਚਰ ਹੈ ਕੁਰਾਨ, ਮੁਹੰਮਦ ਸਾਹਿਬ ਨੇ ਨਹੀਂ ਲਿਖੀ, ਬਾਅਦ 'ਚੋਂ ਕਿਸੇ ਹੋਰ ਨੇ ਲਿਖੀ। ਬਾਈਬਲ ਹੈ, ਉਹ ਕਿੰਨੀ ਵਾਰੀ ਨਿਊ ਟੈਸਟੀਮੈਂਟ ਕਿੰਨੀ ਵਾਰੀ ਬਦਲ ਚੁੱਕੀ, 100 ਵਾਰੀ ਤਬਦੀਲੀਆਂ ਹੋਈਆਂ ਉਹਦੇ ਵਿੱਚ। ਤੁਹਾਨੂੰ ਗੁਰੂ ਸਾਹਿਬ ਨੇ ਸਕ੍ਰਿਪਚਰ ਨਹੀਂ ਦਿੱਤਾ, ਤੁਹਾਨੂੰ ਗੁਰੂ ਸਾਹਿਬ ਨੇ ਲਿਵਿੰਗ ਗੁਰੂ ਦਿੱਤਾ। ਹੁਣ ਲਿਵਿੰਗ ਗੁਰੂ ਦਾ ਕੀ ਮਤਲਬ ਹੈ ਜੀ? ਮੈਂ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਹੋਵੇ, ਪੁਰਾਣੇ ਘਰਾਂ 'ਚ ਇੱਦਾਂ ਹੁੰਦਾ ਸੀ ਨਾ ਵੀ ਦਿਨ 'ਚ ਸ਼ੁਰੂਆਤ ਕਰਨੀ ਹੈ ਨਾ, ਅਤੇ ਜਿਹੜਾ ਸਭ ਤੋਂ ਘਰ ਦਾ ਵੱਡਾ ਬਜ਼ੁਰਗ ਹੈ ਨਾ ਉਹਦੇ ਪੈਰੀ ਹੱਥ ਲਾਏ ਬਗੈਰ ਘਰੋਂ ਬਾਹਰ ਨਹੀਂ ਜਾਣਾ, ਉਹਦੇ ਨਾਲ ਗੱਲ ਕੀਤੇ ਬਗੈਰ ਘਰੋਂ ਬਾਹਰ ਨਹੀਂ ਜਾਣਾ। ਪਰ ਕੀ ਸਾਡੇ ਦਿਨ ਦੀ ਸ਼ੁਰੂਆਤ ਹੁਕਮਨਾਮੇ ਤੋਂ ਹੋ ਰਹੀ ਹੈ? ਕੀ ਹੁਕਮਨਾਮੇ ਦੀ ਵਿਆਖਿਆ ਤੋਂ ਹੋ ਰਹੀ ਹੈ? ਅੱਜ ਹੁਣੇ ਅਸੀਂ ਗੁਰੂ ਸਾਹਿਬ ਦਾ ਹੁਕਮਨਾਮਾ ਲਿਆ, ਕੀ ਅਸੀਂ ਵਾਕਈ ਇਹ ਸੋਚ ਕੇ ਇੱਥੇ ਬੈਠੇ ਸੀ ਵੀ ਇਹ ਸਾਨੂੰ ਗੁਰੂ ਸਾਡੇ ਨਾਲ ਗੱਲਾਂ ਕਰ ਰਿਹਾ, ਇਹ ਗੁਰੂ ਨੇ ਸਾਨੂੰ ਅੱਜ ਦਾ ਉਪਦੇਸ਼ ਦਿੱਤਾ, ਇਹ ਜਿਉਂਦਾ ਜਾਗਦਾ ਗੁਰੂ ਹੈ? ਮੈਨੂੰ ਮਾਫ ਕਰਨਾ ਵਿੱਚੇ, ਮੈਂ ਵੀ ਹਾਂ, ਜੇ ਇੱਥੇ ਸਰੀਰ ਰੂਪ 'ਚ ਗੁਰੂ ਨਾਨਕ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਣ ਤੇ ਤੁਹਾਡਾ ਲੈਵਲ ਆਫ ਅਟੈਂਟਿਵਨੈਸ ਕੀ ਹੋਏਗੀ? ਪਰ ਕਿਉਂ ਨਹੀਂ ਹੈਗੀ? ਮਹਾਰਾਜ ਨੇ ਤਾਂ ਗੁਰਗੱਦੀ ਇਹਨਾਂ ਨੂੰ ਹੀ ਦਿੱਤੀ ਹੈ, ਇਹਨਾਂ ਨੂੰ ਦਿੱਤੀ ਜਾਂ ਖਾਲਸਾ ਪੰਥ ਨੂੰ ਦਿੱਤੀ? ਸੋ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂ, ਚੜ੍ਹਦੀ ਕਲਾ ਕਿੱਥੋਂ ਹੋਰੋਂ ਨਹੀਂ ਆਉਣੀ? ਗੁਰੂ ਸਾਹਿਬ ਨੇ ਤਾਂ ਕਿਹਾ ਸੀ, ਹਸਤੀ ਸਿਰ ਜੋ ਅੰਕਸ ਹੈ, ਐਹਰਨ ਜੋ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ, ਉਹ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ। ਸਾਰੀ ਸ੍ਰਿਸ਼ਟ ਦਾ ਮਹਾਰਾਜ ਕਹਿੰਦੇ ਰਾਜ ਲੈ ਲੈ, ਪਰ ਗੁਰੂ ਦੀ ਗੱਲ ਮੰਨਣੀ ਪੈਣੀ ਹੈ। ਪਰ ਜੇ ਗੁਰੂ ਨੂੰ ਗੁਰੂ ਹੀ ਨਹੀਂ ਮੰਨਿਆ, ਸਾਡਾ ਕੀ ਹੈ? ਕੋਈ ਮਾੜਾ ਮੋਟਾ ਸਟੇਜ ਤੋਂ ਵਧੀਆ ਬੋਲ ਜਾਂਦਾ, ਉਹਦੇ ਮਗਰ ਲੱਗ ਜਾਂਦੇ ਹਾਂ ਵੀ ਤੂੰ ਸਾਡੇ ਸਵਾਲਾਂ ਦੇ ਜਵਾਬ ਦੇ ਦੇ। ਸਤਿਗੁਰ ਸਾਹਿਬ ਛੱਡ ਕੇ, ਸਤਿਗੁਰ ਸਾਹਿਬ ਛੱਡ ਕੇ ਬੋਲੋ ਜੀ, ਮਨਮੁੱਖ ਹੋਏ ਬੰਦੇ ਦਾ ਬੰਦਾ। ਮੈਨੂੰ ਕਈ ਵਾਰੀ ਬੜੀ ਹਾਸੋਹੀਣੀ ਗੱਲ ਹੈ, ਮੈਂ ਪੋਲੀਟੀਕਲ ਫੀਲਡ 'ਚ ਵਿਚਰਦਾ ਵਾਂ ਅਤੇ ਅਕਸਰ ਸਾਨੂੰ ਹਰ ਵੇਲੇ ਇਹੀ ਸਵਾਲ ਹੈ ਜੀ, ਸਾਡੇ ਕੋਲ ਨਾ ਜੀ ਕੋਈ ਲੀਡਰ ਹੈ ਨਹੀਂ। ਉਹ ਲੋਕੋ, ਤੁਹਾਡੇ ਕੋਲ ਤਾਂ ਤੁਹਾਡਾ ਗੁਰੂ ਹੈ, ਲਿਵਿੰਗ ਗੁਰੂ, ਅਤੇ ਤੁਸੀਂ ਲੀਡਰ ਪਾਲ ਰਹੇ ਹੋ। ਤੁਹਾਨੂੰ ਸਿਰਫ ਉਹ ਬੰਦੇ ਚਾਹੀਦੇ ਜਿਹੜੇ ਇਹਨਾਂ ਦੀ ਟ੍ਰਾਂਸਲੇਸ਼ਨ ਕਰਕੇ ਤੁਹਾਨੂੰ ਦੱਸ ਸਕਣ, ਬਸ ਹੋਰ ਕੁਛ ਨਹੀਂ ਚਾਹੀਦਾ। ਉਹ ਵੀ ਕੰਮ ਤੁਸੀਂ ਆਪ ਕਰ ਸਕਦੇ ਹੋ, ਤੁਹਾਨੂੰ ਲੋੜ ਨਹੀਂ ਕਿਸੇ ਦੀ। ਪਰ ਜੇ ਵਾਕਈ ਕਿਸੇ ਨੂੰ ਹੈਲਪ ਦੀ ਲੋੜ ਹੈ ਤਾਂ ਆਲ ਯੂ ਨੀਡ ਇਜ਼ ਟ੍ਰਾਂਸਲੇਟਰਸ, ਤੁਹਾਨੂੰ ਲੀਡਰ ਨਹੀਂ ਚਾਹੀਦੇ। ਲੀਡਰ ਤਾਂ ਮਹਾਰਾਜ ਨੇ ਕਿਹਾ ਸੀ, ਜਿਨ ਕੀ ਜਾਤ ਪਾਤ ਕੁਲ ਨਾਹੀ ਸਰਦਾਰੀ ਨਾ ਭਈ ਕਦਾ ਹੀ, ਤਿੰਨ ਹੀ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹੋ। ਮਹਾਰਾਜ ਨੇ ਕਿਹਾ ਸੀ ਉਹਨਾਂ ਬੰਦਿਆਂ ਨੂੰ ਸਰਦਾਰ ਬਣਾਉਣਾ, ਉਹਨਾਂ ਬੰਦਿਆਂ ਨੂੰ ਲੀਡਰ ਬਣਾਉਣਾ ਜਿਨ੍ਹਾਂ ਨੂੰ ਕੋਈ ਮੰਦਰਾਂ 'ਚ ਵੜਨ ਨਹੀਂ ਸੀ ਦਿੰਦਾ, ਜਿਨ੍ਹਾਂ ਦੇ ਨਾਲ ਕੋਈ ਬਹਿ ਕੇ ਭੋਜਨ ਨਹੀਂ ਸੀ ਛਕਦਾ, ਜਿਨ੍ਹਾਂ ਦੇ ਨਾਲ ਕੋਈ ਸਰੋਵਰ 'ਚ ਇਸ਼ਨਾਨ ਕਰਨ ਨੂੰ ਕਹਿੰਦਾ ਸੀ ਨਦੀ ਪਿੱਟ ਜਾਏਗੀ ਜੇ ਇਹਨੇ ਇਸ਼ਨਾਨ ਕਰ ਲਿਆ। ਮਹਾਰਾਜ ਕਹਿੰਦੇ ਉਹਨਾਂ ਨੂੰ ਸਰਦਾਰੀ ਬਖਸ਼ਣੀ ਹੈ, ਅਤੇ ਸਰਦਾਰੀ ਬਖਸ਼ ਕੇ ਉਹਦੇ ਹੀ ਖਾਲਸੇ ਤੋਂ ਪੌਲ ਲੈ ਕੇ ਕਹਿੰਦੇ ਆ, ਇਨਹੀ ਕੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ। ਤੁਸੀਂ ਦੇਖੋ ਗੁਰੂ ਦੀ ਭਾਵਨਾ ਵੇਖੋ, ਗੁਰੂ ਨੇ ਤੁਹਾਨੂੰ ਇੰਨਾ ਵੱਡਾ ਦਰਜਾ ਦਿੱਤਾ ਅਤੇ ਅੱਜ ਢਿੱਲੇ ਹੋ ਗਏ ਹਾਂ ਅਸੀਂ ਰਹਿਤ ਵਿੱਚ ਵੀ, ਅਤੇ ਸਾਡਾ ਜਿਹੜਾ ਇੱਕ ਸਿੱਖ ਦਾ ਕਿਰਦਾਰ ਸੀ ਨਾ ਪਰਮਾਤਮਾ ਵਰਗਾ, ਅੱਖ ਵਿੱਚ ਫਰਕ ਨਹੀਂ ਸੀ, ਜਿਸ ਅੰਤਰਤਾਤ ਪਰਾਈ

ਇਸਦਾ ਕਦੇ ਨਾ ਹੋਈ ਭਲਾ। ਤਾਤਪਰਾਈ ਨਹੀਂ ਸੀ, ਸਿੱਖ ਦੀ ਨਜ਼ਰ ਐਂ ਸਾਫ ਸੀ। ਜੇ ਦੁਸ਼ਮਣ ਨੂੰ ਵੀ ਸੋਧਦਾ ਸੀ ਨਾ ਤਾਂ ਵੀ ਮਨ ਚ ਨਫ਼ਰਤ ਨਹੀਂ ਸੀ। ਤੇ ਇਹੋ ਜਿਹਾ ਕਿਰਦਾਰ ਮਹਾਰਾਜ ਨੇ ਸਾਨੂੰ ਬਖਸ਼ਿਆ। ਤੇ ਅੱਜ ਹੁਣ ਸਾਡੇ ਕੀਰਤਨੀਆ ਸਿੰਘ ਵੀ ਆ ਗਏ ਨੇ ਮੇਰੇ ਹਿਸਾਬ ਨਾਲ। ਅੱਜ ਦੇ ਹਾਲਾਤ, ਕਿਉਂਕਿ ਅੱਜ ਗੱਲ ਹੋ ਰਹੀ ਨੇ ਖਾਲਸੇ ਦੀ, ਅੱਜ ਦੀ ਰੈਲੇਵੈਂਸ ਕੀ ਹੈ। ਗੁਰੂ ਸਾਹਿਬ ਦਾ ਇੱਕ ਹੁਕਮਨਾਮਾ ਹੈ ਤੇ ਮਹਾਰਾਜ ਉਸ ਹੁਕਮ ਚ ਪਤਾ ਕੀ ਕਹਿੰਦੇ ਨੇ, ਥੋੜਾ ਧਿਆਨ ਦੇਣਾ, ਇਹ ਸਾਡੇ ਅੱਜ ਦੇ ਹਾਲਾਤਾਂ ਤੇ ਹੈ, ਢੁੱਕਦਾ ਬਿਲਕੁਲ ਇਨ ਬਿਨ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਇਹਨੂੰ ਸਿੰਪਲੀਫਾਈ ਕਰਕੇ ਜੇ ਦੇਖੀਏ ਤੇ ਮਹਾਰਾਜ ਕਹਿੰਦੇ, ਇੱਕ ਰਾਜਾ ਸੀ, ਇੱਕ ਮਹਾਰਾਜਾ ਸੀ, ਉਹ ਸੌ ਗਿਆ ਤੇ ਨੀਂਦ ਦੇ ਵਿੱਚ ਭਿਖਾਰੀ ਬਣ ਗਿਆ। ਹੁਣ ਮਹਾਰਾਜ ਨੇ ਸਾਨੂੰ ਰਾਜਾ ਬਣਾਇਆ ਸੀ ਨਾ, ਮਹਾਰਾਜ ਨੇ ਸਾਨੂੰ ਪਾਤਸ਼ਾਹੀ ਦਿੱਤੀ ਸੀ, ਪਾਤਸ਼ਾਹੀ ਦਾਵਾ ਦਿੱਤਾ ਸੀ। ਕਿਉਂ? ਕਿਉਂਕਿ ਮਹਾਰਾਜ ਕਹਿੰਦੇ ਸਿਰਫ ਇਹੀ ਨੇ ਜਿਹੜੀ ਸਾਫ ਨਜ਼ਰ ਨਾਲ ਐਡਮਿਨਿਸਟ੍ਰੇਸ਼ਨ ਕਰ ਸਕਦੇ ਨੇ, ਸਿਰਫ ਇਹੀ ਨੇ ਜਿਹੜੇ ਦੁਨੀਆਂ ਦਾ ਚੱਲਣ ਚਲਾ ਸਕਦੇ ਨੇ। ਔਰ ਤੁਸੀਂ ਦਿਖਾਇਆ ਵੀ, ਸੌ ਸਾਲ ਤੁਸੀਂ ਰਾਜ ਕੀਤਾ, 1739 ਤੋਂ ਲੈ ਕੇ, ਪਹਿਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਜਿਹੜਾ ਥੋੜਾ ਚਿਰ ਚਿਆ, 1739 ਤੋਂ ਲੈ ਕੇ 1839 ਦਾ 100 ਸਾਲ ਪੂਰੇ ਤੁਸੀਂ ਰਾਜ ਕੀਤਾ। ਪਰ ਹੋਇਆ ਕੀ, ਤੁਸੀਂ ਸੌ ਗਏ ਮਾਇਆ ਦੀ ਨੀਂਦ ਵਿੱਚ, ਮੈਂ ਵੀ ਸੌ ਗਿਆ। ਤੇ ਫਿਰ ਉਸ ਸੁਪਨੇ ਦੇ ਵਿੱਚ ਮਹਾਰਾਜ ਕਹਿੰਦੇ ਤੂੰ ਭਿਖਾਰੀ ਬਣ ਗਿਆ। ਹੁਣ ਆਦਤ ਤਾਂ ਹੈ ਨਹੀਂ ਸੀ ਲੋਕਾਂ ਤੋਂ ਮੰਗਣ ਦੀ, ਪਰ ਹੁਣ ਮੰਗਦੇ ਪਏ ਆ। ਤੇ ਹੁਣ ਕੀ ਹੋਇਆ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਪਰ ਹੁਣ ਕਰਨਾ ਕੀ ਹੈ, ਅਖੀਰਲੀ ਗੱਲ ਕਹਿ ਕੇ ਮੈਂ ਆਪਣੀ ਥਾਂ ਲੈਣੀ ਹੈ, ਕਰਨਾ ਕੀ ਹੈ। ਮਹਾਰਾਜ ਕਹਿੰਦੇ ਕਹਾਂ ਭੁੱਲਿਓ ਰੇ ਝੂਠੇ ਲੋਭ ਲਾਗ, ਕੱਛ ਵਿਗੜਿਓ ਨਾਹੀਂ ਅਜ ਹੂੰ ਜਾਗ। ਹੁਣ ਵੀ ਜਾਗਦਾ ਮਹਾਰਾਜ ਕਹਿੰਦੇ, ਕੁਛ ਨਹੀਂ ਵਿਗੜਿਆ, ਅੱਜ ਵੀ ਆਪਣੀਆਂ ਅੱਖਾਂ ਖੋਲ, ਮਾਇਆ ਦੀ ਨੀਂਦ ਤੋਂ ਉੱਠ ਜਾ। ਕੱਲ ਵੀ ਤੂੰ ਰਾਜਾ ਸੀ, ਅੱਜ ਵੀ ਰਾਜਾ, ਹੁਣ ਵੀ ਜਾਗ ਜਾ, ਹਾਲੇ ਵੀ ਸਮਾਂ ਹੈਗਾ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਸੋ ਆਪਾਂ ਸਾਰਿਆਂ ਨੂੰ ਸਿਰਫ ਤੇ ਸਿਰਫ ਇੱਕੋ ਹੀ ਕੰਮ ਕਰਨ ਦੀ ਲੋੜ ਹੈ ਜੀ, ਕੋਈ ਹੋਰ ਕੰਮ ਨਹੀਂ ਕਰਨਾ, ਸਿਰਫ ਇੱਕੋ ਕੰਮ ਕਰਨਾ ਹੈ, ਆਪਣੇ ਗੁਰੂ ਨੂੰ ਗੁਰੂ ਮੰਨ ਲਓ। ਬਸ ਇਹ ਮੰਨ ਲਓ ਵੀ ਜਿਹੜਾ ਇੱਥੇ ਤਖ਼ਤ ਚਵਰ ਤਖ਼ਤ ਤੇ ਬੈਠੇ ਨੇ, ਇਹ ਸਾਡੇ ਲਿਵਿੰਗ ਗੁਰੂ ਨੇ, ਇਹਨਾਂ ਤੋਂ ਪੁੱਛ ਕੇ ਅਸੀਂ ਕੰਮ ਕਰਨਾ, ਹੁਕਮਨਾਮੇ ਤੇ ਅਸੀਂ ਚੱਲਣਾ। ਰੋਜ਼ ਜਿਹੜਾ ਸਾਨੂੰ ਇਹ ਮਾਲਕ ਹੁਕਮ ਕਰੇਗਾ, ਅਸੀਂ ਉਸ ਹੁਕਮ ਦੀ ਤਾਮੀਲ ਕਰਨੀ ਹੈ। ਤੇ ਤੁਸੀਂ ਵੇਖਿਓ ਕਿਸ ਤਰੀਕੇ ਦੇ ਨਾਲ ਦਿਨੋ ਦਿਨ ਤੁਹਾਡਾ ਰਾਜ ਵੀ ਕਾਇਮ ਹੋ ਜਾਏਗਾ, ਤੁਹਾਡੇ ਮਸਲੇ ਵੀ ਹੱਲ ਹੋ ਜਾਣਗੇ, ਤੁਹਾਡੇ ਆਪਸ 'ਚ ਪਿਆਰ ਵੀ ਵੱਧ ਜਾਏਗਾ, ਤੇ ਇਸੇ ਤਰੀਕੇ ਦੇ ਨਾਲ ਕੌਮ ਦੀ ਤੇ ਸਾਡੀ ਚੜ੍ਹਦੀ ਕਲਾ ਹੋਣੀ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਕੀਰਤਨੀਏ ਸਿੰਘ ਸਾਡੇ ਕੋਲ ਆ ਚੁੱਕੇ ਨੇ, ਆਓ ਆਪਾਂ ਉਹਨਾਂ ਪਾਸੋਂ ਹੁਣ ਕੀਰਤਨ ਸਰਵਣ ਕਰਨਾ। ਭੁੱਲਾਂ ਚੁੱਕਾਂ ਸੰਗਤ ਬਖਸ਼ਣ ਯੋਗ ਹੈ, ਅਸੀਂ ਬੋਲਦੇ ਵਕਤ ਮਹਾਰਾਜ ਦੀ ਗੱਲ ਕਰਦੇ ਵਕਤ ਵੀ ਅਨੇਕਾਂ ਭੁੱਲਾਂ ਕਰ ਜਾਂਦੇ ਹਾਂ, ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਸੋ ਸੰਗਤ ਬਖਸ਼ਣ ਯੋਗ ਹੈ, ਆਓ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Like,

Everybody.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai, guru, vai, guru, vai, guru, vai, guru, vai, guru.

साधु संग

双福客。